छिन पल रह न सको।

हम हर दिन खिन पल रह ना सको, खिन पल रह ना सको।

ਆਵੇ। ਲੋਕ ਪਤੀਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਫਿਰਦਾ ਸਭ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਜੈ ਜੈਕਾਰ ਕਰੇ ਸਭ ਕੋ ਜੈ ਜੈ

I'm not supposed to be there.

querido.

Çok teşekkür ediyorum.

ਸਤਿਗੁਰੂ ਪਿਆਰਾ ਦੇਖਿਆ

มันไม่

कबीर सपने को।

ਵਾਹਿਗੁਰੂ।

0: ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਾਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ,
1: ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ,
0: ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁੰਨਿਆ ਭਾਰ,
1: ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ,
0: ਜਿਆਰਾ ਹੋਈਐ ਕਬ ਕੂੜੈ ਤੁੱਟੈ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ,
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੈ,
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ,
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ,
1: ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ,
0: ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇਹ,
1: ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਦ ਰਹ ਦੂਰ,
0: ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ,
1: ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੇ ਖਾਹੇ,
0: ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪ੍ਰਵਾਹੋ,
1: ਸਾਚਾ ਸਾਹਿਬ ਸਾਚ ਨਾਏ, ਪਾਖਿਆ ਪਾਉ ਅਪਾਰ,
0: ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ,
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ,
0: ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ,
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
0: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ,
2: ਨਾਨਕ ਏ ਵੈ ਜਾਣੀਐ ਸਭਾ ਪੇ ਸਚਿਆਰ,
0: ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ,
2: ਜਿਸੇ ਵਿਆਹ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਈ,
2: ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਗੁਰਮੁਖ ਰਹਿਆ ਸਮਾਈ,
0: ਗੋਰੀ ਸ਼ਿਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ,
2: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ,
0: ਗੁਰੂ ਕਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ,
2: ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਪਾਣੀ ਕੇ ਨਾਏ ਕਰੀ,
0: ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ,
2: ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੇ ਸਿੱਖ ਸੁਣੇ,
0: ਕਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ,
2: ਜੇ ਜੁਗ ਚਾਰੇ ਆਰ ਜਾ ਹੋਰ ਤੂੰ ਸੁਣੀ ਹੋਏ,
0: ਕੰਡਾ ਬਿਨ ਜਾਣੀਏ ਨਾ।

0: ਸੰਤੁਸ਼ਟ ਰਹੇ।
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ,
0: ਇਹਾ ਕੋਈ ਨ ਸੁਝੀ ਜੇ ਤਿਸ ਗੁਣ ਕੋਇ ਕਰੇ।
1: ਸਤਿ ਪੀਰ ਸੁਰਨਾਥ ਸੁਣੇ ਧਰ ਧਵਲੇ ਆਕਾਸ਼,
0: ਸੁਣੇ ਦੀਪ ਲੋ ਪਾਤਾਲ।

0: ਸੁਣੈ ਦੁਖ ਪਾਪ ਕਾ ਨਾਸ
1: ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ
0: ਯੋਗ ਜੁਗ ਤਨ ਭੇ ਸੁਣੈ ਸ਼ਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸਤ ਸੰਦੋ ਗਿਆਨ ਸੁਣੈ ਅਠ ਸਟਕਾ ਇਸ਼ਨਾਨ
1: ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਸੁਣੈ ਸਰਾ ਗੁਣਾ ਕੇ ਗਾਹਾ ਸੁਣੈ ਸੇਖ ਪੀਰ ਪਾਤਸ਼ਾਹ
0: ਪਾਵੈ ਰਾਹੁ ਸੁਣੈ ਹੱਥ ਵੈਸ ਗਾਹੂ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ
0: ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
1: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ
1: ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਧਾਰ
0: ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ
0: ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨ ਨਾਹੀ ਸੁਮਾਰ
1: ਧੌਲ ਧਰਮ ਦਇਆ ਕਾ

0: ਗੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ
0: ਸਾਲਿਓ ਰੂਪ ਕੇ ਧੀ ਦਾ ਜਾਣੇ ਕੌਣ ਪੂਤਾ
1: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆਓ
0: ਸੁਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਜਾਪ ਸੰਘ ਭਾਉ ਸੰਘ ਪੂਜਾ ਸੰਘ ਤਪਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ
0: ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਅਸੰਖ ਦਾਤਾਰ
1: ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹਨ ਲਿਵਲਾਏ ਤਾਰ
0: ਸੁਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਹਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਰਾਹੇ
1: ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ
0: ਲਿਖਣ ਬੋਲਣ ਬਾਨ ਅਖਰਾਂ ਸਰ ਸੰਜੋਗ

0: ਗਾਤੀ ਦਤਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਤਾਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ।
1: ਸਭ ਸੋ ਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ,
0: ਕਵਨ ਸਿਰ ਉੱਤੀ ਮਾਹੋ ਕਵਨ, ਜਿਤ ਹੋਆ ਆਕਾਰ।
1: ਨਾ ਪਾਈਆ ਪੰਡ ਤਿੰਜੇ ਹੋਵੇ ਲੇਖ ਪੁਰਾਨ,
0: ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਅਤਵਾਰ
1: ਨਾ ਜੋਗੀ ਜਾਣ ਤਮਾਉ ਨਾ ਕੋਈ,
0: ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੇ ਸੋਈ।
1: ਪਰ ਆਖਾਂ ਕਿਵ ਸਾਲਾ ਹੀ ਕਵਰਨੀ ਕਿਵ ਜਾਣਾ,
0: ਨਾਨਕ ਆਖਣ ਸਭ ਕੋ ਆਖੇ, ਇੱਕ ਦੋ ਇੱਕ ਸਿਆਣਾ।
1: ਸਾਹਿਬ ਵੱਡੀ ਨਾ

0: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
1: ਤੋਰਨਾ ਹੋ ਗੁਣੀ ਜਿਤ ਸਮਨੋ ਨਾ ਵਿਸਰੈ
0: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
1: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
0: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
1: ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ
0: ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
1: ਸਾਹਿਬ ਉੱਚਾ ਥਾਂ ਉੱਚ

0: ਕੋਈ, ਜੇ ਕੋ
1: ਖਾਏ ਕਾਖਨ ਪਾਇਓ ਜਾਣੇ ਜੀਤੀਆਂ ਮੈਂ ਖਾਈ,
0: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ,
1: ਜਿਸਨੂੰ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ,
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ,
1: ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾ ਸਮਾਹੀ,
0: ਅਮੁੱਲ

0: ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਈ
1: ਜੇ ਕੋ ਆਖੈ ਬੋਲ ਵਿਗਾੜੈ ਤਾਂ ਲਿਖਿਐ ਸਿਰ ਗਾ ਵਾਰਾ ਗਾ ਵਾਰ
0: ਸੋਦਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੀ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਨ ਹਾਰੇ
1: ਗਾਵੈ ਧੁਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ
0: ਗਾਵੈ ਚਿਤ ਗੁਪਤ ਲਿਖ ਜਾਣੈ

0: ਸੋਈ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਜੋ ਸੁਭਾਵ ਹੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ
0: ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਚਾਈ
1: ਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰੇ ਵਿਭੂਤਾ
0: ਕਿਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ
1: ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ
0: ਆਦੇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਭੰਡਾਰਨ

0: ਕਿਹੜਾ ਆਖੀ ਹੈ ਏਕ ਨਾਮ ਜਗਦੀਸ਼
1: ਪਤ ਪਵੜੀਆਂ ਚੜੀਆ ਹੋਇਆ ਕੀ
0: ਸੁਣ ਗੱਲਾਂ ਆਕਾਸ਼ ਕੀ ਕੀਟਾ
1: ਨਦਰੀ ਪਾਈ ਕੂੜੀ ਕੂੜੇ ਠੀਸ
0: ਆਖਣ ਜੋਰ ਚੁਪੈਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
1: ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ
0: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਧਰਤੀ ਤਾਪ ਰੱਖੀ ਧਰਮ ਸਾਲ ਤਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਨ ਪੰਜ ਪਰਵਾਨ ਅਦਰੀ ਕਰਮ ਪਵੇ ਨਿਸ਼ਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ
0: ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼
1: ਵਰਮ ਘਾੜਤ ਘੜੀਆਂ ਰੂਪ ਰੰਗ ਕੇ ਵੇਸ
0: ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼
1: ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
0: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
1: ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੁਮੰਦ
0: ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ
1: ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਨ ਵਿਨੋਦ ਕੋਟ ਆਨੰਦ
1: ਸ਼ਰਮ ਖੰਡ ਕੀ ਬਾਣੀ ਰੂਤ ਥੈ ਘਾੜਤ ਘੜੀਏ ਬਹੁਤ ਅਨੂਪ
0: ਕਾਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
1: ਜੋਰ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
0: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਕਾਕੇ ਰੂਪ ਨ ਕਥਨੇ ਜਾਹੇ
1: ਨਾ ਮਰਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ
0: ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਖੰਡ
1: ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
0: ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂਤ ਨਾ ਅੰਤ
1: ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ
0: ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਦਤ
1: ਬਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
0: ਓ ਖਲਾ ਅਗਨ ਤਪਤਾ ਓ ਭਾਂਡਾ ਭਾਓ ਅੰਮ੍ਰਿਤ ਚਾਲ ਘੜੀਏ ਸਭ

0: ਏਕੋ ਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਪ ਸੰਤੋ ਪ੍ਰਸਾਦ ਚੱਕਰ ਤੇ ਨਰ ਵਰਨ ਜਾਤਰ ਪਾਤ ਨੈਨ ਜੀ
1: ਰੂਪ ਰੰਗ ਰੇਖ ਭੇਕੋ ਕਹਿ ਨਾ ਸਕਤ ਕਹਿ
0: ਅਚਲ ਮੂਤ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜਾਇ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗੜੀ ਜੈ ਪਵਨ ਜੀ
0: ਸੁਰਨ ਆਰਾ ਸੁਰਨ ਇਤ ਨੀਤ ਬੰਤਰਨ ਕਹਿਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਾਤ ਸਮਤ ਪਿਚੰਗ ਪਿਆਤ ਛੰਦ
0: ਨਮਸਤੁ ਅੰਕਾਲੇ ਨਮਸਤੁ ਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨਮਸਤੰਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
0: ਨਮਸਤੰਗੰਜੇ

0: ਬੰਦ ਹੈ
1: ਲੋਕ
2: ਹੈ ਸ਼ੋਕ ਹੈ ਕਰਮ ਹੈ ਭਰਮ
1: ਹੈ ਅਜੀਤ ਹੈ ਅਭੀਤ ਹੈ ਅਭਾ ਹੈ ਅਗਾਹ
2: ਹੈ ਨਿਧਾਨ ਹੈ ਨੀਕ ਹੈ ਫਰੀਕ ਹੈ
1: ਚੰਗ ਪਰਿਆਦ ਛੰਦ
2: ਨਮੋ ਸਰਮਾ ਨਿਸਮਾਸਤੀ ਨਿਧਾਨੀ ਨਮੋ ਦੇਵ ਦੇਵੇ ਭੇਖੀਏ ਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
2: ਨੰਗੀ ਅਨਾਥੇ ਨਿਰਸੰਗੀ ਪਰਮਾਥੇ ਨੋ ਭਾਨ ਭਾਨੇ ਨੋ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
2: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ
1: ਅਰੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਬਭੂਤੇ
2: ਲਾਂਕਨ ਬਿਨਾ ਨਿਕਲਾਂਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ
1: ਨਮੋ ਜੋਗ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰ ਪਰਮ ਬ੍ਰਿਧੇ
2: ਨਮੋ ਸ਼ਾਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗੇਸ਼ਵਰੰ ਪਰਮ ਜੁਗਤੇ
2: ਨਮੋ ਨਤ ਨਾਰਾਇਣ ਗੁਰੂ ਕਰਮੀ ਨਮੋ ਪ੍ਰੇਤਾ ਪ੍ਰੇਤੇ ਵਿਸ਼ਵ ਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ
2: ਨਮੋ ਦਾਨ ਦਾਨੇ ਨੋ ਮਨ ਮਾਨੇ ਨੋ ਰੋਗ ਰੋਗੀ ਨਮਸਤ ਸ਼ਨਾਨੇ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ
2: ਸਦਾ ਸਚਿਦਾਨੰਦ ਸਰਵੰ ਪਰਨਾਸੀ ਨੂੰ ਪੀ ਰੂਪੇ ਸਮਸਤ ਨਿਵਾਸੀ
1: ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧਰ ਦੰਗ ਗੰਗ ਓਗ ਹਰਤਾ
2: ਪਰਮ ਪਰਮੇਸ਼ਵਰ ਪੁਰਸ਼ ਪਾਲਨ ਸਦਾ ਸਰਵਦਾ ਸਦਾਤਾ ਦਿਆਲ

0: ਅੰਗਰਾਗ
1: ਨਰੰਗ ਜਕ ਜਾਤ ਪਾਤਨ ਨਾਮ
0: ਆਪ
1: ਰੂਪ ਮੀ ਕਾਨ ਉਸਤਿਕ ਪੁਰਖ ਅਵਧੂਤ ਭਾਗ ਨਾਤਮਿਕ ਪੁਰਖ ਪਾਰ
0: ਸਰਬ
1: ਗੰਤਾ ਸਰਬੰਤਾ ਸਰਬ ਤਿਨ ਭੀਖ ਪਰਮੇਸ਼ਰ ਪੁਰਾਣ ਜਾ ਕੇ ਨਿਤ ਭਗਤ ਨਿਤ
0: ਸਿਮਰਤ ਪ੍ਰਾਣ ਸਾਸਤਰ ਨਾ ਆਵੇ ਬਹੁ ਚਿਤ ਮਧੁ ਪਾਰ ਸੰਤ ਵੈ ਪ੍ਰਸਾਦ
1: ਗੁਣ ਗਨ ਦਰ ਮਹਿਮਾ

0: ਜਤਾ ਚੱਕਰ ਕਰਤਾ ਜਤਾ ਚੱਕਰ ਹਰਤਾ ਜਤਾ ਚੱਕਰ ਦਾਨੀ ਜਤਾ ਚੱਕਰ ਜਾਨੀ
1: ਚਤਰ ਚੱਕਰ ਵਰਤੀ ਚਤਰ ਚੱਕਰ ਪਾਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਜਤਾ ਚੱਕਰ ਪਾਸ ਜਤਾ ਚੱਕਰ ਵਾਸੀ ਜਤਾ ਚੱਕਰ ਮਾਨਿਆ ਜਤਾ ਚੱਕਰ ਦਾਨੇ ਆਏ ਨਾ ਸਤਰ ਨ ਮਿੱਤਰ ਨ ਪਰਮ ਨ ਪਿੱਤਰ ਨਾ ਚਿਤਰ ਨ ਮਿੱਤਰ ਭਰੀਆਂ ਪਵਿੱਤਰ
1: ਰਾਜਨ
0: ਭਵੈ ਧਰਮ ਤੁਜੈ ਕਿਆ ਸੁਖ ਵਰਨ ਕੇ ਸਰਬਾ ਭਰਨ
1: ਕੇ ਬ੍ਰਹਮਣ ਸਰੂਪ ਹੈ ਕੇ ਅਨੁਭਵ
0: ਕਿਆ ਜੋ ਦੇਵ ਕਿਆ ਭੀਵੰ ਚਿਤੰ

0: ਗਲੀ ਹੈ
1: ਸਰਬਤ ਗਲੀ ਹੈ ਸਰਬਤ ਕੇ ਸਰਬਤ ਦਾਨ ਹੈ ਕਿ ਸਰਬਤ ਰਗਾਉਣਾ ਕਿ ਸਰਬਤ ਰਪਾਉਣਾ ਹੈ
0: ਕਿ ਸਰਬਤ ਦੇਸ ਹੈ ਕਿ ਸਰਬਤ ਭੇਸ ਹੈ ਕਿ ਸਰਬਤ ਰਾਜ ਹੈ ਕਿ ਸਰਬਤ ਸਾਜ ਹੈ
1: ਸਰਬਤ ਦੀਨ ਹੈ ਕਿ ਸਰਬਤ ਲੀਨ ਹੈ ਕਿ ਸਰਬਤ ਰਜਾਹੋ ਕਿ ਸਰਬਤ ਰਪਾਹੋ
0: ਕਿ ਸਰਬਤ ਦੇਸ ਹੈ ਕਿ ਸਰਬਤ ਭੇਸ ਹੈ ਕਿ ਸਰਬਤ ਕਾਲ ਹੈ ਕਿ ਸਰਬਤ ਪਾਲ ਹੈ
1: ਸਰਬਤ ਰਹੰਤਾ ਕਿ ਸਰਬਤ ਰਗੰਤਾ ਕਿ ਸਰਬਤ ਭੇਖੀ ਕਿ ਸਰਬਤ ਭੇਖੀ
0: ਸਰਬਤ ਕਾਜ ਹੈ ਕਿ ਸਰਬਤ ਰਾਜ ਹੈ ਕਿ ਸਰਬਤ ਸੁਖ ਹੈ ਕਿ ਸਰਬਤ ਭੁੱਖ ਹੈ
1: ਸਰਬਤ ਤ੍ਰਾਣ ਹੈ ਕਿ ਸਰਬਤ ਪ੍ਰਾਣ ਹੈ ਕਿ ਸਰਬਤ ਦੇਸ ਹੈ ਕਿ ਸਰਬਤ ਭੇਸ ਹੈ
0: ਸਰਬਤ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤ ਜਾਪੀ ਹੈ ਕਿ ਸਰਬਤ ਥਾਪੀ
1: ਹੈ ਸਰਬਤ ਭਾਨ ਹੈ ਕਿ ਸਰਬਤ ਮਾਨ ਹੈ ਕਿ ਸਰਬਤ ਇੰਦਰ ਹੈ ਕਿ ਸਰਬਤ ਚੰਦਰ ਹੈ
0: ਸਰਬੰਗ ਕਲੀ ਮੈਂ ਕਿ ਪਰਮੰਗ ਫਹੀ ਮੈਂ ਕਿ ਅਕਲ ਅਲਾਮੇ ਕਿ ਸਾਹਿਬ ਕਲਾਮੇ
1: ਵਜੂ ਤਮਾਮ ਰੁਜੂ ਹੈ ਮੈਂ ਸੁਸਲਾਮ ਹੈ ਸਲੀ ਖਤਮ ਦਾਮ ਹੈ

0: ਜਿਕੇ ਜਾਹਰ ਜੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇਸੋ ਸਲਾਮ ਹੈ ਸਮਸਤ ਕਲਾਮ ਹੈ
1: ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
0: ਰੋਜੀ ਦੇਨ ਦਾ ਕੇ ਰਾਜ ਕਰੇਨ ਦਾ ਕਰੀਮ ਮਲਕ ਮਾਲ ਹੈ ਕਿਸਮ ਜਮਾਲ ਹੈ
1: ਗਨੀ ਮਲਕ ਰਾਜ ਹੈ ਗਰੀਬ ਉਲ ਨਿਵਾਸ ਹੈ ਹਰੀ ਫੁਲ ਸ਼ਿਕਾਨ ਹੈ ਹਰਾ ਸਲ ਫਿਕਾਨ ਹੈ
0: ਲੰਕੰ ਪ੍ਰਣਾਸ਼ ਸਮਸਤ ਨਿਵਾਸ ਗੰਜਲ ਗਨੀ ਮਰ ਜਾਇ ਕਰੀਮ ਹੈ
1: ਸਮਸਤ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ਼ ਹੈ ਬੈਸਤ ਉਲ ਨਿਵਾਸ ਹੈ
0: ਸਰਵ ਭਗਵਾਨ ਨੇ ਵਿਸਰਵਾਨ ਤਮਾਮ

0: ਵਸੈ ਜਸ ਕੇ ਜਸੈ ਪੁਚੰਗ ਪਿਆਰਤ ਚੰਦਰ
1: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ
1: ਨਮੋ ਰਾਜ ਸੰਤਾਮ ਸਿੰਘ ਸ਼ਾਂਤ ਰੂਪੇ ਨਮ ਪਰਮ ਤਤੰਗ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਧ ਜੁਧੇ ਨਮ ਗਿਆਨ ਗਿਆਨੇ ਨਮ ਭੁਜ ਭੁਜੇ ਨਮ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ

ਚਤੁਰ ਚੱਕਰ ਵਰਤੀ ਚਤ

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਕਰ ਜੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੀਏ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਏ ਕਿਰਪਾ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਜ ਢੋਲ ਮਰਦੰਗ ਨਿਗਾਰੇ
1: ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦਿਆ ਦਮ ਦਾਨ ਸੁਸੰਜਮ ਨੇ ਮਨ ਇਕ ਬਸਿਖ ਹੈ
1: ਪੁਰਾਣਿਕ ਦੇਵ ਕੁਰਾਨ ਜਮੀਨ ਜਮਾਨ ਸਬਾਨਿਕ ਪੇਖ ਹੈ
0: ਪੌਣ ਆਹਾਰ ਜਤੀ ਜਤਾਰ ਸਭੇ ਸੁਵਿਚਾਰ ਹਜ਼ਾਰ।

0: ਆਨਮ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਪਵਾਣ ਜਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਮਾਨਵ ਇੰਦ੍ਰ ਗਜਿੰਦਰ ਨਰਾਤਪ ਜੋ ਅੰਤਰ ਲੋਕ ਰਾਜ ਕਰੇਂਗੇ
1: ਨਾਨਕ ਜਾਜਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮੇ ਸਰਬ ਸੰ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਨਰ ਸ਼੍ਰੀ ਪਤ ਕੇ ਪ੍ਰਸ ਹੈ।

0: ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੋਂ ਦੁਪਾ ਏਕ ਵੇਖ ਪਰਸਣ ਆਇਆ,
0: ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਚਾਲ ਨਿਰਾਲੀ ਚਾਲਾ।

0: ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ
1: ਨਿਰਮਲ ਬਾਹਰੋ ਨਿਰਮਲ ਬਾਹਰੋ ਤੇ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
1: ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਗੁਰ ਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇਕੀਆਂ ਜਾਏ
1: ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ

0: ਦੁੱਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ।
0: ਸਾਡੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ।
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।
0: ਮਨ ਚਾਉ ਪਿਆ

0: ਸਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ,
1: ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸਿਉਂ ਚਿਤ ਲਾਇਆ।
0: ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਕਰੀ, ਹਰ ਬਿਨ ਅਵਰ ਨਾ ਦੇ।

ਤਿੰਨ ਡਰ ਸੱਟ ਕੱਤਿਆ ਗੁਰਮਤੀ ਦੇਵੈ ਆਪ।

ਵੱਡਿਆਂ ਭਾਗਾਂ ਵਾਲੇ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਨਤ ਬਖਸ਼ਿਸ਼ਾਂ ਕੀਤੀਆਂ ਨੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਸੱਚੇ ਪਾਤਸ਼ਾਹ ਨੇ ਬੰਧਨ ਤੋੜ ਬੁਲਾਵੈ ਰਾਮ ਮਨ ਮੈਂ ਲਾਗੈ ਸਾਚ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਿਗੁਰ ਕਹੀਏ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦਾ ਆਨੰਦ ਬਖਸ਼ ਰਹੇ ਹਨ ਜੋ ਸੱਚੇ ਪਾਤਸ਼ਾਹ ਨੇ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਸਲੋਕ ਮਹੱਲਾ ਤੀਜਾ ਮਿਣ ਨਾਮ ਹੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਕਹਿੰਦੇ ਨਾਮ ਜਪਣ ਤੋਂ ਬਿਨਾਂ ਪ੍ਰਾਣੀ ਭਟਕਦਾ ਫਿਰਦਾ ਅਤੇ ਸੰਸਾਰ ਦੇ ਵਿੱਚ ਘਾਟਾ ਖਾ ਕੇ ਚਲਿਆ ਜਾਂਦਾ ਹੈ।

ਅਤੇ ਜਿਹੜੇ ਆਪਣੇ ਮਨ ਦੀ ਮਤ ਦੇ ਨਾਲ ਚੱਲਦੇ ਨੇ, ਹਉਮੈ ਦੇ ਵਿੱਚ ਕੰਮ ਕਰਦੇ ਨਾ, ਉਹ ਕਹਿੰਦੇ ਹਨੇਰੇ ਖੂਹ ਦੇ ਵਿੱਚ ਡਿੱਗਦੇ ਨੇ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਿਹੜੇ ਗੁਰੂ ਦੇ ਆਸੇ ਅਨੁਸਾਰ ਚੱਲਦੇ ਨੇ, ਗੁਰੂ ਦਾ ਨਾਮ ਜਪਦੇ ਨੇ, ਉਹ ਜਿਨ੍ਹਾਂ ਨੇ ਅੰਮ੍ਰਿਤ ਪੰਜਾਂ ਪਿਆਰਾਂ ਪਾਸੋਂ ਵੀ ਛਕਿਆ, ਉਹਨਾਂ ਨੂੰ ਵੈਸੇ ਵੀ ਮੁੱਖ ਤੋਂ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਹੁੰਦੀ ਭਾਈ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਕੇ ਆਸੇ ਅਨੁਸਾਰ ਜ਼ਿੰਦਗੀ ਜੀਣੀ ਹੈ, ਜਿਹੜੇ ਆਪਣੇ ਆਪ ਸਮਝਦੇ ਨੇ ਕਿ ਅਸੀਂ ਹੰਕਾਰ ਦੇ ਵਿੱਚ ਰਹਿ ਕੇ ਆਹ ਕੰਮ ਅਸੀਂ ਕਰ ਰਹੇ ਹਾਂ, ਭਾਈ ਉਹਨਾਂ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਉਹ ਜਿਵੇਂ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪਕ ਕੂਹੇ ਪਰੇ। ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਿਹੜਾ ਮਨੁੱਖ ਜਾਣਦਾ ਹਰੇਕ ਗੱਲ ਵੀ ਆਹ ਮੇਰੇ ਵਾਸਤੇ ਸਹੀ ਹੈ ਆਹ ਗਲਤ ਹੈ, ਜੇ ਉਹ ਸਭ ਕੁਛ ਜਾਣਦਿਆਂ ਹੋਇਆਂ ਦੀਵਾ ਹੱਥ ਦੇ ਵਿੱਚ ਫੜ ਕੇ ਵੀ ਖੂਹ ਦੇ ਵਿੱਚ ਛਾਲ ਮਾਰ ਦੇਵੇ ਅਤੇ ਸਭ ਵਾਰੀ ਮਾਰ ਦੇਵੇ, ਪਰ ਜੇ ਉਹ ਜਾਣਦਾ ਹੈ ਕਿ ਇਹ ਕੰਮ ਨਹੀਂ ਕਰਨਾ ਤਾਂ ਉਹ ਤੋਂ ਬਚ ਜਾਏਗਾ ਅਤੇ ਸੰਸਾਰ ਦੇ ਵਿੱਚ ਆਇਆ ਉਹਦਾ ਸਫਲਾ ਹੋਏਗਾ। ਸੋ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਇਹੀ ਹੁਕਮ ਕੀਤਾ ਕਿ ਭਾਈ ਵੱਧ ਤੋਂ ਵੱਧ ਨਾਮ ਜਪ ਕੇ ਆਪਣਾ ਇਹ ਸੰਸਾਰ 'ਤੇ ਆਇਆ ਜੀਵਨ ਸਫਲਾ ਕਰੋ ਜੀ। ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ।

ਆਪੇ ਨੇ ਆਪ ਸਾਜੀ ਆਪੇ ਨੇ ਰਚਿਓ ਨਾ ਹੋ ਦੋ ਹੀ ਕੁਦਰ ਸਾਜੀ ਇੱਕ ਅਸ ਵਿੱਚ ਸੋਚਾਓ ਕਾਤਾ ਕਰਤਾ ਆਪ ਨੂੰ ਕਿਸੇ ਵਿਕਰ ਪਸਾਓ ਦੂਜਰੋ ਹੀ ਸਾਸੇ ਦੇ ਲੈ ਸਿਜਤ ਕਵਾਓ।

ਆਪਣੀ ਨਾਨਕ ਜੀ ਪਾਏ ਕੇ ਲਿਖਣਾ ਵੇ ਤੈਨੂੰ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣ ਵਾਕੜ ਚਮਲਿਆ ਸਾਉ ਨਾ ਪਾਈਨ ਕੁੜਿਆ ਮੁਕਾਲੇ ਤੁਝ ਚੱਲਿਆ ਤੇਰੇ ਰਾਏ ਰਤੇ ਸੇ ਜਿਨ ਗੈਰ ਗੈਸ ਟੁੱਕਣ ਵਾਲਿਆ ਲਿਖਣਾ ਵੇ ਤੈਨੂੰ ਬਹਾਲਿਆ ਲਿਖਣਾ ਵੇ ਤੈਨੂੰ ਬਹਾਲਿਆ।

ਉਡ ਉਡਰਾਵਾ ਚੱਟ ਪਾਏ ਵੇਖਿਆ ਲੋਕ ਹੱਸਿਆ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗ ਜਹਾਨ ਸੇਵਕ

ਕਿਸੇ ਕਿਸੇ ਸੰਤੋਖੇ ਚ ਸੱਚੋ ਸੱਚ ਤੇ ਆਇਆ ਉਨੀ ਬੰਦੇ ਪਹਿਲਾਂ ਰੱਖਿਓ ਕਸ ਕੇ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਪੰਦਰਾਂ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੇ ਤੇਵੇਂ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

0: ਸੌਖਾ ਤਾਂ ਚਿੰਤਾ ਕਰੇ ਜਿਹਨੂੰ ਪਾਇਆ ਜੱਗ, ਤਿਸ ਜੋਹਾ ਦੀ ਸਵਸ ਤਿਸ ਤਿਸ ਦੇ ਬਾਣ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਾਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਗੁਣਾ ਪ੍ਰਵਾਨ, ਲੱਖ ਪ੍ਰਭੂ ਪ੍ਰਤੀਥਾਂ ਸਹਿਯੋਗ ਬੇਬਾਣ, ਲੱਖ ਸੂਰਤਨ ਸੰਗਰਾਮ ਰਣਮੈ ਛੁਟੈ ਪ੍ਰਾਣ, ਲੱਖ ਸੁੱਤੀ ਲੱਗ ਗਿਆਨ ਧਿਆਨ ਪੜ੍ਹੀਆ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਮਣ ਜਾਣ ਨਾ।

0: ਸੱਚਾ ਸਹਿ ਵਿਅਕਤੀ ਨੂੰ ਸੱਚੋ ਸੱਚ ਵਰਤਾਇਆ
1: ਜਿਸ ਤੂੰ ਦੇਹ ਤਿਸ ਵੇਲੇ ਸਤਤ ਨੀ ਸੱਚ ਕਮਾਇਆ
0: ਸਤਿਗੁਰ ਵੇਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ
1: ਮੂਰਖ ਸੱਚ ਨੂੰ ਜਾਣਨੇ ਮਨ

0: ਧੰਨ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ਼੍ਰੀ ਗੁਰਦੇਵ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵਾਂ ਕਲ ਕਲੇਸ ਤਨਮਹਿ ਮਿਟਾਵਾਂ ਸਿਮਰੋ ਜਾਸ ਪਸੰਦ ਰੇਖੈ ਨਾਮ ਜਪਤਾ ਗਣਤ ਨਿਕੈ ਗੀਤ ਪ੍ਰਾਣ ਸਿਮਰ ਸਦਾਖਿਰ ਕਿਨੇ ਰਾਮ ਨਾਮ ਕਾਖਿਰ ਇਨਕਾ ਇੱਕ ਜਿਸ ਜੀ ਬਸਾਵਾਏ ਤਾਂ ਕਿ ਮਹਿਮਾ ਗਨੀ ਨਾ ਆਵਾਏ ਕਾਂਖੀ ਕੈ ਦਰ ਸਵਾਰੂ ਨਾਨਕ ਹੁਣ ਸੰਗਮ ਉਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸਾਏ ਪ੍ਰਭ ਕੈ ਸਿਮਨ ਦੁਖ ਜਮ ਨਸਾਏ ਪ੍ਰਭ ਕੈ ਸਿਮਨ ਕਾਲ ਪਰ ਹਰਾਏ ਪ੍ਰਭ ਕੈ ਸਿਮਨ ਦੁਸ਼ਮਣ ਟਰਾਏ ਪ੍ਰਭ ਸਿਮਤ ਕਛ ਵਿਘਨ ਨ ਲਾਗਾਏ ਪ੍ਰਭ ਕੈ ਸਿਮਨ ਅੰਦਨ ਜਾਗਾਏ ਪ੍ਰਭ ਕੈ ਸਿਮਨ ਭਾਵਨ ਵਿਆਪਾਏ ਪ੍ਰਭ ਕੈ ਸਿਮਨ ਦੁਖ ਨਾ ਸੰਤਾਪਾਏ ਪ੍ਰਭ ਕੈ ਸਿਮਨ ਸਾਧ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਨ ਨਿਧ ਸਿਧਨੋ ਨਿਧ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਨ ਜਪ ਤਾ ਪੂਜਾ ਪ੍ਰਭ ਕੈ ਸਿਮਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਨ ਦਰਗਹਿ ਮਾਨੀ ਪ੍ਰਭ ਕੈ ਸਿਮਨ ਹੋਈ ਸੋ ਭਲਾ ਪ੍ਰਭ ਕੈ ਸਿਮਨ ਸੋ ਫਲ ਭਲਾ ਸੇ ਸਿਮਰੈਂਜਨ ਆਪ ਸਿਮਰਾਏ ਨਾਨਕ ਥਾ ਕੈ ਲਾਗੋ ਪਾਏ ਪ੍ਰਭ ਕੈ ਸਿਮਨ ਸਭ ਤੇ ਉੱਚਾ ਪ੍ਰਭ ਕੈ ਸਿਮਨ ਦ੍ਰੇ ਮੂਚਾ ਪ੍ਰਭ ਕੈ ਸਿਮਨ ਤ੍ਰਿਸ਼ਨਾ ਬਜਾਏ ਪ੍ਰਭ ਕੈ ਸਿਮਨ ਸਭ ਕੈ ਸੁਜਾਏ ਪ੍ਰਭ ਕੈ ਸਿਮਨ ਨਾਹੀ ਗਮ ਤ੍ਰਾਸਾ ਪ੍ਰਭ ਕੈ ਸਿਮਨ ਪੂਰਨ ਆਸਾ ਪ੍ਰਭ ਕੈ ਸਿਮਨ ਮਨ ਕੀ ਮਲ ਜਾਏ ਅੰਮ੍ਰਿਤ ਨਰਦ ਮਾਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਧਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰ ਹੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੀ ਪ੍ਰਭ ਕੋ ਸਿਮਰੈ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਰਤ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸ਼ਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋਂ ਖੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਹਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਾਨੂ ਹਾਂ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲਾਏ ਤੈ ਕੇਵਲ ਨਾਮ ਸੰਗ ਤੇਰੇ ਚੱਲਾਏ ਜੈ ਮੁਸ਼ਕਲ ਹੋ ਵਾਇਤ ਭਾਰੀ ਹਰ ਕੋ ਨਾਮ ਕਨ ਮਾਏ ਉਧਾਰੀ ਨਾਨਕ ਬਣੈ ਚਰਨ ਕਰਤ ਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪੋ ਮਨ ਮੇਰੀ ਨਾਨਕ ਪਾਵੂ ਸੂਖ ਹਨੇਰੇ ਸਾਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਈ ਸੁਖੀ ਆਲਾ ਕਰੋੜੀ ਬੰਧ ਨਾ ਪਰ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵਾ ਹਰ ਕਾ ਨਾਮ ਜਪ ਤੇ ਆਗਾਵਾ ਹੈ ਜੇ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਸੂਰਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜਯ ਆਏ ਸੰਘਾਰ ਆਏ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੋ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਆਉ ਮੈਲਾ ਮਲ ਕਬੂ ਨ ਧੋਵਾਏ ਹਰ ਕਾ ਨਾਮ ਕੋਟ ਪਾਪ ਹੋਵਾਏ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੀ ਮਾਰ ਕੇ ਗਨੀ ਜਾਹਿ ਨਾ ਕੋਸਾ ਹਰ ਕਾ ਨਾਮ ਹਾਂ ਸੰਗ ਤੋਸਾ ਜੇ ਪੈਂਡੈ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥਰ ਕੁਨ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਘਾਮ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਾਂ ਤ੍ਰਿਖਾ ਮੰਤ ਜਿਆ ਕਰ ਖਾਏ ਤੈ ਨਾਨਕ ਹਰ ਹਰ ਅੰਮ੍ਰਿਤ ਬਰ ਖਾਏ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਾ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਦਰੀ ਜਨ ਕੋਟ ਹਰ ਜਸ ਕਰਤ ਸੰਦਨ ਰਾਤ ਹਰ ਹਰ ਔਖ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੀ ਰੰਗ ਏਕਾਏ ਨਾਨਕ ਜਨ ਕੈ ਬਿਰਤ ਬਿਕਾਏ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਸ਼ਨਾ ਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਿਆ ਹਰ ਹਰ ਦੇਵਾ, ਹਰ ਹਰ ਜਨ ਕਹਿ ਮਾਲਕ ਜੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕਾ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਾਗਤ ਪ੍ਰਗਟ ਨਹੀਂ ਛਪੈ, ਹਰ ਕੀ ਭਾਗਤ ਮੁਕਤ ਬੋ ਕਰੇ, ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤੇ, ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾ, ਮੂੰਹ ਸਭ ਤੀ ਉਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਦਵਸੈ, ਸੰਤ ਪ੍ਰਤਾਪ ਦੁਰ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲਕਾ ਸ਼ਬਰ ਨਾ ਹੋਏ ਨਾਨਕ, ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ, ਬਹੁ ਸ਼ਸਤਰ ਬਹੁ ਸਿਮਰਤੀ, ਪੇਖੇ ਸਰਵ ਢੰਡੋਲ, ਪੂਜ ਸੁਨਾਈ ਹਰ ਹਰੀ, ਨਾਨਕ ਨਾਮ ਮੂਲ ਅਸ਼ਟਪਦੀ, ਜਾਪਤਾ ਵਿਗਿਆਨ ਸਭ ਧਿਆਨ, ਨੂੰ ਕਰ ਸ਼ਾਸਤਰ ਸਿਮਰਤ ਵਕਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਬੱਧੇ ਫਿਰੇ, ਅਨਕ ਪ੍ਰਕਾਰ ਕੀ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਇਆ ਹੋਮੈ ਕਰ ਰਾਤੀ, ਵਰਤਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਕਬਾਰ, ਨੌ ਖਣ ਪ੍ਰਿਥਵੀ ਪੈ ਚਰ ਜੀਵੈ, ਮਾਹ ਦਾਸ ਪੀ ਸਰਤੀ, ਵਗਨ ਮਾਇਓ ਮਤ ਪ੍ਰਾਨ, ਕੰਨ ਕਸ਼ ਹੈ ਬ੍ਰਹਮਦਾਨ, ਨਿਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰ ਸੰਜਮਤ ਸਾਧੁਨ, ਨਿਮਕ ਹੋ ਨਿਮ ਕਰ ਸਰੀਰ ਕਟਾਵੈ, ਹਉ ਤਉ ਭੀ ਹੋਮੈ ਮਹਿਲ ਨ ਜਾ, ਵਰ ਕੇ ਨਾ ਮੂੰਹ ਸੰਸਰ ਕਛੁ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਇ, ਮਨ ਕਾਮਨਾ ਤੀਰ ਦੇ ਛੁਟੈ, ਗਰਵ ਗੁਮਾਨ ਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮਹਿਲ ਨ ਤਨ ਤੇ ਜਾਤ, ਦੇਹੀ ਕੋ ਬਹੁ ਸਾਧ ਨਾ ਕਰੈ, ਮਨ ਤੇ ਕਬੂ ਨ ਵਿਖਿਆ ਟਰੈ, ਜਲ ਤੋ ਬਹੁ ਦੇਹ ਨੀਤ, ਸੁਧ ਕਾਂ ਕਾਚੀ ਭੀਤ, ਮਨ ਹਰ ਕੀ ਨਾਮ ਕੀ ਮਹਿਮਾ ਉਚੂ, ਨਾਨਕ ਨਾਮ ਦਰੇ ਪਾਤਤ ਬਹੁ ਮੂਚ, ਬਹੁਤ ਸਿਆਨਪ ਜਮਕਾ ਭਉ ਵਿਆਪੈ, ਅਨਕ ਜਿਤਨ ਕਾ ਦਰਸ਼ਨ ਨ ਧਰਾਪੈ, ਪੇਖ ਨੇਕ ਅਗਨੀ ਬੁਝਾਏ, ਕੋਟ ਪਾਵ ਦਰ ਗਏ ਨੀ ਸਜਾਏ, ਛੂਟ ਸੁਨਾਈ ਉਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਤੂ ਸਗਲੀ ਜਮ ਡਾਰਨਾਈ, ਗੋਬਿੰਦ ਭਜਨ ਮਿਨ ਤਿਲ ਨੀ ਮਾਨ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਈ, ਚਾਰ ਪਦਾਰਥ ਜੇ ਕੋ ਮੰਗਾਏ, ਸਾਧਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਦਾ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਹ ਸੰਗ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧਨਾ ਕੀ ਸ਼ਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਹ ਸਮਝਾ ਕਾ ਮਿਟੈ ਬਿਮਾਰ, ਨੂੰ ਆਪਸ ਕੋ ਜੋ ਜਾਣੈ ਨੀਚਾ, ਸਉ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨੀ ਲਿਪਾ, ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾਂ ਕੋ ਦੇਵ ਉਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ, ਆਪਣੀ ਗਤਮ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੀ, ਤੁਮਰੀ ਉਸ ਤੁਮ ਤੇ ਹੋਏ, ਨਾਨਕ ਅਬਰ ਨ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਉਦਮ ਭਲਾ ਰਖਾ, ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਨ ਸੁਨ ਬਖਾਨੀ, ਸਗਲ ਥਾਂ ਤੇ ਹੂ ਤੁਮ ਥਾਨੂ, ਨਾਨਕ ਜੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣੀ ਆਰੇ ਆਨਿਆ, ਸੁਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ ਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਸ ਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨਹਿ ਉਬਾਰਿਆ, ਬਾਹਰ ਵਾਸਤਾ ਤੁਜੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕੋ ਦੈਨ, ਨਿਰਗੁਣ ਗੁਣ ਪਸ਼ੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ, ਜੇ ਪ੍ਰਸਾਦ ਧਾਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਣਤਾ ਸੰਗਤ ਸਹਾਇ, ਜੀ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਭਾਵ ਕਮਲਾ, ਜੀ ਪ੍ਰਸਾਦ ਭੋਗੈ ਸਬਰ ਸਾਹ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਉ ਕਰ ਨਿਤ ਰਸਨਾ, ਤਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜੰਦ ਵਿਆਪੇ, ਨਾਨਕਾੜ ਲਿਓ ਪ੍ਰਭ ਆਪੇ, ਆਦੰਤ ਜੁ ਰੱਖਣਾ, ਤਿਸਿਓ ਪ੍ਰੀਤ ਨ ਕਰੈ ਗਵਾ, ਜਾ ਕੇ ਸੇਵਾ ਨਵਨਿਤ ਪਾਵੈ, ਤਾਸਿਓ ਮੂੜਾ ਮਨ ਨੀ ਲਾਵੈ, ਜੋ ਠਾਕੁਰ ਸਸਦਾ ਹਜੂਰੇ, ਤਾਕ ਹੁੰਦਾ ਜਾਂਤ ਦੂਰੇ, ਜਾ ਕੇ ਟਹਿਲ ਪਾਵੈ ਦਰਗੈ ਮਾਨ, ਸਭ ਸਾਰੇ ਮੁਗਧ ਜਾਨ, ਸਦਾ ਸਦਾ ਭੂਲਣਹਾਰ, ਨਾਨਕ ਰੱਖਣਹਾਰ ਪਿਆਰ, ਹੈ ਰਤਨ ਤਿਆਗ ਗੌਡੀ ਸੰਗ ਰਚਾਏ, ਸਾ ਛੋੜ ਝੂਠ ਸੰਗ ਮਚਾਏ, ਜੋ ਛੱਡਣਾ ਸੁਆਸਤਰ ਕਰ ਮਾਨੈ, ਜੋ ਹੋਵਣ ਤੋ ਦੂਰ ਪਰਾਨੈ, ਛੁੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰਾਰੈ, ਚੰਦਨ ਲੇਪੂ ਤਾਰੈ, ਧੋਏ ਗਰਦ ਪੀਤ ਭਸਮ ਸੰਗ, ਹੋਏ ਅੰਧ ਭੂ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਣਾਇ ਕਛ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ, ਵਿਆਪੈ ਲੋਕ ਸੁਵਾਨ ਅੰਤਰ, ਅਗਨ ਬਾਹਰ ਤਨ ਸੁਵਾਹ, ਗਲ ਪਾਤਰ ਕੈਸੀ ਤਰੈ ਥਾ, जाके अंतर बसै प्रभ आप नानक तीजम सह समा तू सुनंदा कैसी मार्ग पावे कर गै लियोड नभावे कहां बुझारत बुझै डूरा निस्कहिए तो समझै पूरा कहां बिसन पद गावै गुंग जतन करै तो की सुर भंग कै पिंगल परपत पर पावै नहु नहीं उतु आस गावै नहु करतार करना मैं दीन बेनती करै नानक तुमरी कृपा करै सांग सहाई सो आवै ना चीत जो बैराई ता सो पीत बलुआ के गृह पीतर बसै अनंद केल माय रंग रसै दृढ़ कर मानै मन है प्रतीत काल न आवै मूढ़े चीत बैर विरोध काम क्रुद मोह झूठ बकार महा लोभ त्रोह याहू जुगत बिहाने कई जन्म नानक राख लिहो अपन कर कर्म तू ठाकुर तुम पहे अरदास जियो पिण सब तेरी राशु तुम मात पिता हम बारक तेरे तुमरी कृपा मैं शोक नेरे कोय न जान तुमरा अंत उचे ते उचा भगवंत सागल समग्री तुमरे सूत्र धारी तुम ते होए सुहाग्याकारी तुमरी गात मित तुम ही जानी नानक दास सदा कुर्बानी श्लोक देन हार प्रभ छोट कै लागै आन सवाए नानक कहु न सी जई बिन नावै पत जाय अष्टपति दस वस्तु ले पाछै पावै एक वस्त कारण खोट गवावै एक पीना दे दस पियर ले तब मूढ़ा कहो कहाँ करे जिस ठाकुर से नाही चारा ता कहो की जय सदनम सकारा जाकै मन लाका प्रभ मीठा सर्व सूखता मन बूठा जय जन अपना हुक्म नाया सर्व थोक नानक तन पाया अगंत शाव अपनी दे राश कात बीत बरतन दोलाश अपनी अमान कशबाव साहुले अज्ञानी मन रोष करे अपनी प्रतीता पी खोवै बौर उसका विश्वास न होवै जिसकी वास्तु से आज्ञा राखे प्रभु की आज्ञा मानै माथै उसते चौगन करै निहाल नानक साहिब सदा दयाल अनक भांत माया के तव सर प्रभोग जान नित बिर की छाया स्यों रंग लाव बिन सब मन पछतावै जूदी सह सुचालन हार लपट रहो ता अंधार बटाऊ सो जो लावै ने ताकवात नावै कही मनार की नाम की प्रीत सुखदाई कर कृपा नानक आपले लाई मिथ्या तन तन कुटुंब सबाया मिथ्या ममता माया मिथ्या राजोवंतन माल मिथ्या काम क्रोध कराल मिथ्या रथ हस्ती अस वस्त्रा मिथ्या रंग संग माया पिखस्ता मिथ्या त्रोह मोह अभिमान मिथ्या आप सुप्रकृत गुमान अस्त्र भागत साध की शरण नानक जाप तप जीव हर के चरण मिथ्या श्रवण पर निंदा सुनाय मिथ्या हस्त पर दर्भ को रहाय मिथ्या नेत्र पेखत पर तेरु पाद मिथ्या रसना भोजन स्वाद मिथ्या चरण पर बकार को तावै मिथ्या मन पर लोभ लुभावै मिथ्या तानी पर उपकार मिथ्या बास लेत बेकार बिन बूझे मिथ्या सा पाए सफल दे नानक हर हर नाम लय बिरथी जागत की आर दा साच बिना कहु सुचा बिरथा नाम बिना तन अंद मुखा बता कह दुर्गंध बिन सिमरन दिन रैन बिरथा बिहाई मेघ बिना जो खेती जाए गोविंद भजन बन बिरथे सब काम जो कृपण के निराथ दाम धन धन ते जन जे कट बस हर नाउ नानक ताकै बाल बल जाओ रहता बर कशबर कमावत मानी प्रीत मुखों गंढ लावत जानन हर प्रभु परवीन बाहर भीख न काहू भीन अब रूप देसै अपना करै आवत जावत जन मैं मरै जिसका अंतर बसै निरंकार तिसकी सीख तरै संसार जो तो भानी तिन प्रभु जाता नानक हुन जन चरण प्राता करौं बेनती पार ब्रह्म सब जानै अपना की आप है मानै आप है आप करतन बीरा किसै दूर जनावत किसै बुझावत नीरा उपाव सियान सकल ते रह तू सब के जानै आत्म की रह तू जिस भाव तिस लय लड़ लाई थां थन तरहया समाई सो सेव जिस कृपा करी निमक निमक जप नानक हरी श्लोक काम क्रोध अर लोभ मोह बिन सजाय अमेव नानक प्रभु शरणागति कर प्रसाद गुरुदेव अष्टपति जी प्रसाद शक्ति अमृत खाई तिस ठाकुर को रख मन बाई जी प्रसाद सुगंध तन लावत को सिमरत परमगत पावे जे प्रसाद बसै सुख मंदर सत्याय सदा मनंदर जी प्रसाद गृह संग सुख वसनार पैर सिमरत सरसना जे प्रसाद रंग रस भोग नानक सदा त्याई है त्यावन जोग जे प्रसाद पाठ पटंबर हंडावै सत्या कतवर लुभावै जे प्रसाद सुख से सोई जाए मन आठ पैर ताका जा सदा भी जय जे प्रसाद तुझ सबको मानै मुख ताकू जस रसन बखानै ये बरसात रहता धारम मन सदा त्याय केवल पार ब्रह्म प्रभु जी जापत दरगह मान पावै नानक पात सीती कर जावै जी प्रसाद आरो कंचन देही लिबलावत सराम स्नेही ये प्रसाद राउला रहत मन सुख पावै हर हर जस कहत जी प्रसाद तेरे सगल छिद्र ढाके मन शरणी पर ठाकुर प्रभु ताकै जी प्रसाद को न पहुँचाए मन सा सिमरो प्रभु उच्चे ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਬਹਿਰੀ ਜੈ ਮੰਤ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਆਸ ਵਾਸਤਾ ਸਵਾਰੀ ਮੰਤ ਸਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਕਰੋ ਪ੍ਰਭ ਆਪਣੇ ਮਨ ਜੇ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸਹਿ ਧਿਆਈ ਤੇ ਸਹਿ ਧਿਆਏ ਜੇ ਕਹ ਲਖਾਈ ਹਾਂ ਵਹਾਂ ਨਾਨਕ ਤੇਰੀ ਰਖਾਏ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨਾਰ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੋ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲਾ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿ ਸਮਾਵ ਹੈ ਸਭ ਪ੍ਰਭ ਤਿਆਗ ਵਰਖਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰੂ ਜੇ ਪ੍ਰਸਾਦ ਤੇਰਾ ਪ੍ਰਤਾਪ ਪੂਰੀ ਮਨ ਮੂਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰਿਤ ਸਹਿ ਜਾਨ ਮਨ ਸਦਾ ਹਜੂਰੀ ਜੇ ਪ੍ਰਸਾਦ ਤੋਂ ਭਾਵ ਹੈ ਸਾਚ ਰੇ ਮਨ ਮੇਰੇ ਤਸ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋ ਆਪ ਜਪਾਏ ਜਪੈ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਭੋ ਕਛੂ ਨ ਕਿਨਹੂੰ ਲਾਇਆ ਜਿਤ ਜਿਤ ਲਾਭੂ ਤਿਤ ਲੱਗਿਆ ਹਰਨਾਥ ਨਾਨਕ ਕਿਨ ਕਹਿ ਕਛੂ ਨਾ ਆਥ ਲੋਕ ਅਗਮ ਅਗਾਧ ਪਾਰ ਬੰਗ ਸੋਏ ਜੋ ਜੋ ਕਹਿ ਸੁਮੁਖਤਾ ਹੋਈ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੈ ਬਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭੂਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਕੂਪਰ ਜਤਨ ਸਾਧਕ ਮਹਿਮਾ ਵਰਣੈ ਕੌਣ ਫਰਾਨੀ ਨਾਨਕ ਸਾਧਕੀ ਸੋਭਾ ਪ੍ਰਭਾਏ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅਮਰਦਾਸ ਪੁੰਚਾ ਸਾਧ ਸੰਗ ਹੋਏ ਸਭ ਕੀ ਦੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂ ਥਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੈ ਸੁਨੀ ਬੈਰੂ ਸਾਧਕ ਸੰਗ ਨਾ ਬੀਂਗਾ ਪੈਰੂ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰੈ ਸਾਧ ਸੰਗ ਸਾਧ ਮੀਤ ਕੁਟਾਮ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਅਹੀਂ ਕਛ ਕਾਲ ਦਰਸ਼ਨ ਭੇਟ ਤੋ ਹੁਤ ਨਿਹਾਲ ਸਾਧਕ ਸੰਗ ਕੁਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਹਾਂ ਹੁ ਸੁਹਿਲਾ ਸਾਧ ਸੰਗ ਵਿਚਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨ ਹਰ ਨਾਉ ਸਾਧ ਸੰਗ ਹਰ ਕੀ ਗੁਣ ਗਾਉ ਸਾਧਕ ਸੰਗ ਨ ਮੰਤੀ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਬੇਦ ਨਾ ਜਾਨ ਹੈ ਜੀਤਾ ਸੁਨੇ ਤੀਤਾ ਬਖਿਆਨ ਹੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾ ਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾਏ ਪੇਖਾ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਕ ਬ੍ਰਹਮ ਗਿਆਨੀ ਕਾਏ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਾਏ ਧੀਰ ਜੇਕ ਜੋ ਬਸਦਾ ਕਉ ਖੋਦਾ ਕੁ ਚੰਦਨ ਲੇਪ ब्रह्म ज्ञानी कह गुनाऊ नानक ज्यों पाव का सह सभाऊ ब्रह्म ज्ञानी निर्मति निर्मला जैसी मैं न लागे जला ब्रह्म ज्ञानी कह मन में परगासु जैसी तर ऊपर आकाश ब्रह्म ज्ञानी कह मित्र सत्र समान ब्रह्म ज्ञानी कह नाही अभमान ब्रह्म ज्ञानी उचते उच्चा मन अपना है सब ती नीचा ब्रह्म ज्ञानी से जन पय नानक जिन प्रभाव करी ब्रह्म ज्ञानी सागर की रीना आत्मरस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी दी कछ बुरा न पाया ब्रह्म ज्ञानी सदा सुंदरसी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी को प्रयास ब्रह्म ज्ञानी का नहीं विनाश ब्रह्म ज्ञानी का गरीबी समाह ब्रह्म ज्ञानी पर उपकार माह ब्रह्म ज्ञानी का नाही तंदा ब्रह्म ज्ञानी लितावत बंदा ब्रह्म ज्ञानी कहो सोपाला ब्रह्म ज्ञानी सोपाल फला ब्रह्म ज्ञानी संग सगल उदार नानक ब्रह्म ज्ञानी जपाए सगल संसार ब्रह्म ज्ञानी कहे कह रंग ब्रह्म ज्ञानी कह बस प्रसंग ब्रह्म ज्ञानी कह नाम आधार ब्रह्म ज्ञानी कह नाम प्रवार ब्रह्म ज्ञानी सदा सजागत ब्रह्म ज्ञानी अंग त्यागत ब्रह्म ज्ञानी कह मन परमानंद ब्रह्म ज्ञानी कह कार सदानंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी का हो या चिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का वड प्रताप ब्रह्म ज्ञानी का दर्श वड भागी पाई है ब्रह्म ज्ञानी को बल बल जाई है ब्रह्म ज्ञानी को खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाही ब्रह्म ज्ञानी के सकल मन माही ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथे न जाय आखिर ब्रह्म ज्ञानी सर्व का ठाकुर ब्रह्म ज्ञानी की मित कौन बखाना है ब्रह्म ज्ञानी की गात ब्रह्म ज्ञानी जाना है ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी सद जीव है नहीं मरता ब्रह्म ज्ञानी मोक्त जुगत जी का दाता ब्रह्म ज्ञानी पूर्ण पुरख बधाता ब्रह्म ज्ञानी नाथ का नाथ ब्रह्म ज्ञानी का सब प्रहात ब्रह्म ज्ञानी का सगले आकार ब्रह्म ज्ञानी अलंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक और थार है जो अंतर नाम सर में पिक है भगवान निमख निम ठाकुर नमस्कार है नानक पार सगल निस्तार राष्ट्रपति मिथ्या ना ही रसना पारसु मन में प्रीत निरंजन दर्शु पर त्रिरूप न पिक है नितरु साध की टहल संत संग हित करण सुन काउ की निंदा सत्य जान आपको मंदा गुर प्रसाद विख्या पर हर मन की वासना मन ते टरा इंद्रजित पांच दोख ते रह तू नानक उठ मध्य को ऐसा परसु वैष्णो सोज सुपर सो प्रसन्न विष्णु की माया ते हो पहन कर्म करत होवै ने कर्म तिस वैष्णो का निर्मल धर्म काउ फल की इच्छा नहीं बांचाए केवल भगत कीर्तन संग राचाए मंत्र अंतर सिमरन गोपाल सब उपर होवत कृपाल आव दृढ़ावर नाम जपावै नानको वैष्णो परम गत पावै भगवती भगवंत भगत का रंग सगल त्यागै दुष्ट का संग मंते बिनस सगला भरम कर पूजै सगल पार ब्रह्म साध संग पाप अमल खूबै तुस भगवती की मातु तुम होवै भगवंत की टहल करै नित नीत मंतन हरबै बिशन प्रीत हर के चरण हर दब सावै नानक सब भगवती भगवंत को पावै सो पंडित जो मान प्रभु दय राम नाम आत्मै शुद्धै राम नाम सार रस पीवै उस पंडित के उपदी जग जीव हर की कथा हर दब सावै सो पंडित के जून नावै वेद पुराण सिमरत बूझै मूल सुख मजान सूल चौ वर्णा को दे उपदेश नानक उस पंडित को सदा देश बीज मंत्र सर्व को ज्ञान चौ वर्णा में जपै को नाम जो जो जपै तिसकी गत हुई सास पावै जन कुई कर कृपा अंतर और तारै पास प्रीत मुक्त पात्र को तारै सर्व रोखा औखद नाम कल्याण रू मंगल गुण गाम ताहु जुगत कित न पाइय धार मुँह नानक मिलै इस लिखिया तुर कार मुँह जिसका मानु पार ब्रह्म का निवास तिसका नाम सत रामदास आत्म राम सुनदरी आया दास संतन पाए तन पाया सदा निकट निकट हर जान सुदास दरगह प्रवान अपने दास को आप कृपा करै तिस दास को सब सूझी परै सगल संग आत्म उदास ऐसी जुगत नानक रामदास भक्ति आगे आत्म हितावै जीवन मुख सो कहावै तैसा रखो तैसा सोग सदा आनंद है नहीं बेयोग तैसा स्वर्ण तैसी उस माटी तैसा मर तैसी बिखाटी तैसा मां तैसा अभिमानु तैसा रंग तैसा राजान जो वरताए साई जुगत नानक उपर कही है जीवन मुक्त पार ब्रह्म के सगले ठाऊ जित चित घर राखाए तैसा तरनाऊ आपे करण करावन जोग प्रभाव सुई पुन होग पसरी आप अंत तरंग लखी न जाय पार्वम के रंग जैसी माधि तैसा प्रकाश पार्वम करता विनाश सदा सदा सदा दयालु सिमर सिमर नानक पै निहाल श्लोक औसत कर अनेक जानु अंत न पारा वारु नानक रचना प्रवृचि भवदनक प्रकार अष्टपदी कई कोट हो पुजारी कई कोट आचार व्यवहारी कई कोट पै तीर्थवासी कई कोट पर ब्रह्म दासी कई कोट वेद के स्रोते कई कोट तपीसर होते कई कोट आत्म ध्यान धारे कई कोट कप का विचार है कई कोट नवतन नाम त्यावै नानक करते कांत न पावै कई कोट भया अभिमानी कई कोट आंदा ज्ञानी कई कोट कृपण कठोर कई कोट भैगात्म निकोर कई कोट पर दर्प कोय रहे कई कोट पर दुख न करहै कई कोट माया श्रम माहे कई कोट परदेश प्रभाहे जित जित लाभु तत तत लगना नानक करते की जानै करता रचना कई कोट सिद्ध जति जोगी कई कोट राज रस भोगी कई कोट पंखी सरको पाए कई कोट पाथर बिरख ने बजाए कई कोट पवन पानी बस संतर कई कोट देश भूमंडल कई कोट सस्य सूर नक्षत्र कई कोट देव दान इंद्र शशतर सगल समग्री अपने सू धारै नानक जिस जिस पावै तिस तिस निस्तारै कई कोट राजस्ताम सातक कई कोट वेद प्राण सिमरता शास्त्र कई कोट की रतन संबंध कई कोट नाना प्रकार जंत कई कोट की चर जीवे कई कोट गिरी मेर स्वरण थीवे कई कोट जाके नर पे साच कई कोट भूत पे सुकर मृगाच सब ती नेरा है सबू ते दूर नानक आप लिप्त रहया भरपूर कई कोट पाताल के वासी कई कोट नरक स्वर्ग निवासी कई कोट जन्म जीव मराए कई कोट बहु जोनी फराए कई कोट बैठती खाहे कई कोट घाल थक पाहे कई कोट किए तनवंत कई कोट माया में चिंत जय जय भाणा तह तह राखी नानक सब किस प्रभु के हाथी कई कोट भय बैरागी राम नाम सांग कलव लागी कई कोट प्रभु को खो जनते आत्म पारवन लहंते कई कोट दर्शन प्रभु प्यास तिनको मिलो प्रभु विनाश कई कोट मांगे सत्संग पारवन तन लागा रंग जिनको आपसो प्रसन्न नानक तेजन सदा तन तन कई कोट खानियर खंड कई कोट आकाश ब्रह्मांड कई कोट हो अवतार कई जुगत की नो विस्तार कई बार पसरे पासार सदा सदा एक कंकार कई कोट की निभो भात प्रति हुए प्रमाय संभाता कंत न जान को आप नानक सोए कई कोट पारभम के दास तिन हो आत्म प्रकाश कई कोट तत् के बेते ही सदा न्यारा इको नेत्रे कई को नाम रस पीव अमर भय सदी जीवै कई को नाम गुण गावै आत्म रस सह समावै अपने जन को सा सा समारे नानको परमेश्वर के प्यारे श्लोक करण कारण पवे कहे दूसर नाही कोई नानक बलिहारण जल थल मही अल सोय अष्टपदी करण करावन करण जोग जुत स्वभाव सोई होग खिन मैं था पू था पनहारा अंत ने विस्पारा बार हुक्मे धार धार रहा वह हुक्मे उपजा हुक्म समाव हुक्मे ऊंच नीच व्यवहार हुक्मे अनकरंग प्रकार कर कर देखा अपनी बड़ियाई नानक साहब मैं रहे आओ समाई प्रभाव है मानुकत पावै प्रभाव है ता पात्र त्रावै प्रभाव है मिनसास तिराख है प्रभाव है तार गुण पाख है प्रभ भावै ता पातत उधार आप करै आपन विचारै दुआ श्रिया का आप स्वामी खिलै बिकसै अंतर जामी जो पावै सो कार करावै नानक दृष्टि अवर न आवै कहु मानक ते क्या हुए आवै जुत पावै सोई करावै सका तुइ ता सब खिले जुत पावै सोई करी अन जानत बिखिया मह रचै जानत अपने आप बचै परमे भूला दे दसावै निमक माचार कुंठ फरियावै कर किरपा जिस अपनी भगत दी नानक ती जन नाम मिलेखन मैं नीच कीट कौ राज पारबम गरीब निवाज जाको दृष्ट कछु नावै तिस तत्काल उदय दिस प्रगटावै जाको अपने करै बख्शीश ताका लेखा नंद न जगदीश जियो पेंड सब तिस की रास कट कट पूर्ण ब्रह्म प्रगास अपनी बणत आ बनाई नानक जीवै देख बडाई इसका बालू नाही साथ करण करावन सर्व को नाथ आज्ञाकारी बपरा जियो जो स्वभाव है सोई पंथी कबू ऊंच नीच मैं बसै कबू सो घर खरंग हसै कबू नैंद चिंद व्यवहार कबू बा काश पयाल कबू बेता ब्रह्म विचारू नानका मिलावन हार कबू नृत करै बहु पात कबू सोए रह दिन रात कबू मां क्रोध बकराल कबू सर्ब की उतरवाल कबू होए बह बड़ राजा कबू भिखारी नीच का साजा कबू आप कीर्तमय आवै कबू भला भला कहावै ज्यों कब राखै ते बिहि रहै गुर प्रसाद नानक सच कह कबू पंडित करे बखियान कबू मोहन धारी लावै ध्यान कबू सच
1: ਕਬੂ ਪੀਰ ਤਸ ਤੰਗ ਹੋਈ ਸੀ ਯਾਰ ਸੁਣ ਭਰਮੇ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤੇ ਵਿੰਦ ਚਾਵੈ ਜੋ ਤੁਸ ਭਾਵੈ ਸੋਈ ਹੋਈ ਨਾਨਕ ਦੂਜਾ ਅਵਰਨਾ ਕੋਈ ਕਬੂ ਸਾਧ ਸੰਗ ਤੇ ਪਾਵੈ ਉਸ ਅਸਥਾਨ ਤੇ ਬੋਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੇ ਕਿ ਰੰਗ ਸਦਾ ਬਸੈ ਪਾ ਬ੍ਰਹਮ ਕੈ ਸੰਗ

ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋਤ ਬਿਸਟਾ ਕਾ ਜੰਤ ਆਪ ਕਹੋ ਕਰਮ ਕਰਮਵੰਤ ਕਹਾਵੈ ਜਨਮ ਰਹਿ ਬਜੋਨ ਭਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕੀ ਹਾਂ ਮੁਕਤ ਅਗੇ ਸੁਖ ਪਾਵੈ ਧਨਵੰਤਾ ਏ ਕਰ ਗਰਭਾਵੈ ਤ੍ਰਿਣ ਸਮਾਨ ਕੈ ਸੰਗ ਨ ਜਾਵੈ ਬਹੁ ਲਸ਼ਕਰ ਮਨ ਉਪਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤੱਕ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਮਾਏ ਜਾਏ ਪਸਮੰਤ ਕਿਸੇ ਨਾ ਬਧਿਆ ਭੰਕਾਰੀ ਧਰਮ ਰਾਜ ਤਸਕਰੇ ਕੁਵਾਰੀ ਗੁਰਪ੍ਰਸਾਦ ਜਾਖਾ ਮਿਠੇ ਬਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਉਤਾਰੈ ਸੁਰਮ ਪਾਵੈ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਜਤਨ ਕਰਾ ਤੁਮ ਨਹੀਂ ਦਰਵੈ ਅਰਧ ਰੱਗੇ ਕੋ ਕੈਸੇ ਗਵੈ ਆਪ ਸਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕਿਰਿਆ ਜਾ ਕਮਨ ਹੋਈ ਕੋ ਅਣਕਤਾ ਕੀ ਨਿਰਮਲ ਸੋਈ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖਨਾ ਹੀ ਕੋਏ ਜਬ ਬੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਖ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕਾ ਛੁੱਟੈ ਸਹਿਜ ਖਟੈ ਲੱਖ ਉੜਤਾਵੈ ਤ੍ਰਿਪਨਾਵੈ ਮਾਇਆ ਪਾਛੇ ਪਾਵੈ ਨ ਭੋਗ ਵਿਖਿਆ ਕੀ ਕਰੈ ਨ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮੂਰਤ ਬਿਰਥੈ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਣ ਕਰਨ ਹਾਰ ਇਸ ਕਾਦ ਖਾਂ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਜੇ ਦੇਖੇ ਕਰੇ ਬਵੇਕ ਆਪੇ ਆਪੇ ਅਨੇਕ ਮਰੈ ਨਾ ਮਿਨਸੇ ਆਵੈ ਨਾ ਜਾਏ ਨਾ ਸਦੀ ਰਿਆ ਸੁਮਾਈ ਆਪ ਉਪਦੇਸਿਆ ਸਮਝੇ ਆਪ ਆਪੇ ਰਚਾ ਸਭ ਕੈ ਸਾਥ ਆਪੀ ਨੂੰ ਆਪਣੇ ਵਿਸਥਾਰ ਸਭ ਕੀ ਦੁਸਕਾਉ ਕਰਨੇ ਹਾਰ ਉਸ ਤੇ ਪਿੰਨ ਕਉ ਕੁਛ ਹੋਈ ਥਾਂ ਤਨੰਤਰ ਇੱਕੋ ਸੋਏ ਆਪਣੇ ਚਲਦਾ ਆਪ ਕਰਨੇ ਹਾਰ ਕੋਤ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੂਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟ ਕਟ ਸੁਣੀ ਸਰਵ ਨੂੰ ਵਖਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੋਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੈ ਤੇਗ ਰੱਖੇ ਨਾ ਕੋਈ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤ ਕੈ ਦੁਖਨ ਕਾਗਜਨ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤਨ ਕੈ ਦੁਖਨ ਤ੍ਰਿਗ ਜੋਨ ਕਿਰਮਾਏ ਸੰਤਨ ਕੈ ਦੁਖਨ ਤਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਚਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤੋਖੀ ਗਤ ਆਉ ਗੁਨਾਹੇ ਨਾਨਕ ਸੰਤ ਭਾਵੈ ਤੋ ਵੀ ਗਤ ਪਾਏ ਸੰਤ ਕਾ ਨਿੰਦਕ ਮਾਂ ਤਾਈ ਸੰਤ ਕਾ ਨਿੰਦਕ ਖੰਡੇ ਕੰਨਾ ਪਾਈ ਸੰਤ ਕਾ ਨਿੰਦਕ ਮਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕੇ ਨਿੰਦਕ ਹੋ ਸਰਬ ਰੋਗ ਸੰਤ ਕੇ ਨਿੰਦਕ ਹੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ
ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕਾ ਦੁਖੀ ਕੋ ਡਾਣ ਲੱਗ ਗਿਆ, ਸੰਤ ਕਾ ਦੁਖੀ ਕੋ ਸਭ ਤਿਆਗ ਗਿਆ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਜੀਵੈ ਮਰੈ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਠਾਉਣ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮਿਰ ਤੇ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣੇ ਬੀਜ ਆਪੇ ਖਾਹੇ, ਸੰਤ ਕੇ ਦੁਖੀ ਕੋ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਭਾਰ, ਸੰਤ ਕਾ ਦੁਖੀ ਓਂ ਬਿਲ ਲਾਏ, ਜਿਉਂ ਜਲ ਬਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਭਾਵ ਕਿੰਦਰ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਗੁਆੜ ਥਿਲ ਕੇਤ ਮਾਹੇ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕੀਰਤਨ ਕਤੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕਾ ਦੁਖੀ ਉਧਰ ਗਮਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੇ ਦੁੱਖ ਨੂੰ ਤਿਸ਼ਟ ਕੋਈ, ਜੈਸਾ ਭਾਵੇ ਤੈਸਾ ਕੋਈ ਹੋਈ, ਪਾਇਆ ਕੀਰਤਨਾ ਮਿਟੈ ਕੋਈ, ਨੌਣ ਜਾਣੇ ਸੱਚਾ ਸੋਏ, ਸਭ ਕੁੱਟ ਤਿਸਕਿਆ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਸਤਿ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ,

ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਾ ਵਿਚਾਰ, ਇਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ।

ਰਾਸ਼ਟਰਪਤੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰਨਾਮ ਰੂਪਵੰਤ ਹੋਏ ਨਾ ਹੀ ਮੋਇਆ ਪ੍ਰਭ ਕੀ ਜੋ ਸਗਲਗਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੋਈ ਤਿਸਕਾ ਦੀਆ ਦਰਬੈ ਸੂਰਜ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾ ਹੈ ਜੇ ਕੋਈ ਬੈ ਦਤਾਰ ਤਿਸ ਦੇਵਣਾ

ਮ੍ਰਿਤਕ ਕਉ ਜੀ ਵਾਲਣਹਾਰ ਭੂਖੇ ਕਉ ਦੇਵਤ ਆਧਾਰ ਸਰਮਦਾਨ ਜਾ ਕੀ ਦਸਤੀ ਮਾਹੇ ਪੁਰਬ ਲੇਖੇ ਕਲੈਣ ਪਾਏ ਸਭ ਕਿਸ਼ ਤਿਸਕਾਉ ਕਰਨ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਯੋਗ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੁਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਿੰਨਾ ਵੈਰ ਪ੍ਰਭ ਚੀਤਾ ਭਗਤ ਭਗਤ ਸੁਣੀਆ ਤੇ ਲੋਏ ਜਾ ਕੇ ਦੇਖੋ ਹੋਏ ਸੱਚ ਕਰਨੀ ਸਹਿਤਾ ਕੀ ਰਹਿਤ ਸੱਚ ਹਿਰਦੇ ਸੱਚ ਮੁੱਕਿਆ ਤੋ ਸੱਚ ਦਿਸ ਸੱਚ ਆਇਆ ਕਾਰ ਸੱਚ ਵਰਤੈ ਸੱਚਾ ਪਾਸਾ

ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰਕੇ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨੰਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਾਹਿਬ ਮਾਏ ਸਮਾਣੀ ਸਤ ਕਰਮ ਜਾ ਕੀ ਰਸਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸ ਬਜਾਇ ਤਿਸ ਭਲੀ ਸਤਨਾਮ ਪ੍ਰਭ ਕੈ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਭਾਈ। ਸਤ ਬਜਨ ਸਤ ਉਪਦੇਸ਼ ਸਤਿ ਜਨ ਜਾ ਕਰ ਦਿਆ ਪ੍ਰਵੇਸ਼ ਸਤ ਨਿਰਤ ਪੂਜਾ ਜੇ ਕੋਈ ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸਟੋ ਕਰਨੇ ਆਰ ਆਪਣਾ ਪੂਜੇ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ।

ਕੀਆ ਨਾਨਕ ਭਾਵੈ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਤ ਜਿਨ ਬੁਝਿਆ ਤਸਾਇਆ ਸੁਆਦ ਪ੍ਰਭ ਕਿਆ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਹੋਏ ਦਾਇਤ ਦੁੱਖ ਘਟਣ ਹਾਰ ਜਗ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕਾ ਸੰਗ ਏਕ ਲਿਵ ਲਾਗੀ ਹੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਬਲ ਪਾਵੈ।

ਅਸੀਂ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤਪੇਕ ਨਿਹਾਰ ਨਾਮ ਸਤ ਸਤਿਆਵਨਹਾਰ ਆਪ ਸਤ ਸਤ ਸਪਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਜਨਾਥ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਨਮਾਨਿਆ ਕਰਨ ਕਰਾਮ ਤਨਮੂਲ ਪਛਾਨਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਤੇ ਨਿਰਪੋਏ ਬਸਾਨਾ ਜਿਸ ਤਬ ਜਿਸ ਮਾਏ ਸਮਾਨਾ ਬਸ ਮਾਏ ਲੈ ਬਸ ਗੜਾਈ ਤੱਕ ਭਿੰਨਾ ਕਹਿ ਨਾ ਜਾਈ ਬੂਜੈ ਬੂਜਣ ਹਾਰ ਬਬੇ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣਹਾਰਾ ਸੇਵਕ ਕੀ ਰੱਖੈ ਨਿਰੰਕਾਰ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢੱਕ ਕੇ ਆਪਣੇ ਸੇਵਕ ਕੀ ਸਰ ਪਰ ਰੱਖ ਕੇ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕ ਕੀ ਆਪਾਤ ਰੱਖੇ ਤਾਂ ਕਿ ਗਤ ਮਿਤ ਕੋਈ ਨਾ ਲੱਖ ਹੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦੁਸ ਪ੍ਰਗਟਾਇਆ ਨੀ ਕੀਰੀ ਮੈਂ ਕਦ ਰੱਖਿਆ ਪਸਮ ਕਰੇ ਲਸਕਰ ਕੋਟ ਲੱਖ ਹੈ ਜਿਸ ਕਾ ਸਾਸ ਨਾ ਕਰਤਾਬ ਤਾਕੁਰ ਕਦੀ ਕਰਹਾਤ ਮਾਨਸ ਯਤਨ ਕਰਤਬ ਭਾਤ ਤਿਸਕੇ ਕਰਤਾ ਬਿਰਥੈ ਜਾਤ ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਦਰ ਪੀਐ ਨਾਮ ਰਤਨ ਜਿਨੀ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀਂ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕੈ ਸੰਗ ਨਾਮ ਰਸੋ ਜੰਤਰ ਤਾਨੈ ਮੰਤ ਨਾਮ ਨਾਮ ਸਮਾਨੈ ਉਠ ਬੈਠ ਸੋਭਤ ਨਾਮ ਕੋ ਨਾਨਕ ਜਨ ਕੇ ਸਦਕਾਮ ਬੋਲੋ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤੁਮਕੇ ਚਾਹੇ ਪ੍ਰਭ ਆਪਣੇ ਸੁਰੈ ਸਮਾਏ ਜੋ ਹੋਵਾ ਹੋਵੋ ਸੁਜਾਨੈ ਪ੍ਰਭ ਆਪਣੇ ਕਾ ਘੁੰਮ ਪਛਾਨੈ ਤੁਸੀਂ ਮਹਿਮਾ ਕੌਣ ਬਖਾਨੋ ਤੁਸ

ਸਤਿਗੁਰ ਸਿੱਖੀ ਕਰਿਆ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖੀ ਗੁਰਦੁਰਮਤ ਮਲ ਹਰਾਇਆ, ਗੁਰਬਚਨੀ ਨਾਮ ਉਚਰਾਇਆ, ਸਤਿਗੁਰ ਸਿੱਖੇ ਬੰਧਨ ਕਾਟਿਆ, ਗੁਰ ਖਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾਲਤ ਪਲਤ ਸਵਾਰ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ, ਗੁਰ ਕੇ ਗ੍ਰਹਿ ਸੇਵਕ ਜੁਰਹਿ, ਗੁਰ ਕੀਆ ਗਿਆ ਮਨ ਮੈਂ ਸਹਿ, ਆਪ ਸਕੋਕਰ ਕਸ਼ਨਾ ਜਨਾਵੈ, ਨਾਮ ਰਿਦੇ ਸਤਿਆਵੈ, ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੀ ਕਾਰਜ ਰਾਸ, ਸੇਵਾ ਕਰ ਤੋਂ ਇਹਨੇ ਕਾਮੀ, ਤਿਸਕੋ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲਬ, ਇਸ ਬਿਸਵੈ ਗੁਰ ਕਾ ਮਨ ਮਾਨਾ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ, ਸੋ ਸਤਿਗੁਰ ਜਿਸ ਹਰਿਆ ਨਾ ਹੋ, ਅਨਕ ਬਾਰ ਗੁਰ ਕੋ ਬਲ ਜਾਉ, ਸਰਮ ਨਿਦਾਨ ਜੀ ਕਾ ਦਾਤਾ, ਅਠ ਪਹਿਰ ਪਾਰ, ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨ ਮੈਂ ਪਾਰ, ਬ੍ਰਹਮ ਇੱਕ ਆਪ ਨਾਹੀਂ ਕਿਛ ਭਰਮ, ਸਹਿਸ ਸਿਆਣ ਪਲਿਆ ਨ ਜਾਈਐ, ਨਾਨਕ ਐਸਾ ਗੁਰਵਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਪੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੈ, ਸੁਣ ਕਰ ਭਜਨ ਕਰਨਾ ਗਾਨੈ, ਮਨ ਸੰਤੋ ਕਾਤਮ ਪਤੇ ਅਨੈ, ਪੂਰਾ ਗੁਰਿਆ ਕਿਉਂ ਜਾ ਕਾ ਮੰਤਰ, ਅਮਰ ਦਿਸ਼ਟ ਪੇਖਿਆ ਹੋਏ ਸੰਤਾ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਤ ਸਲੈ ਮਿਲਾਏ, ਜੇਬਾ ਏਕ ਉਸਤਤ ਅਨੇਕ,

ਅਨਕ ਭਗਤ ਬੰਧਨ ਨਿਤ ਕਰਿਆ ਚਨ ਕਮਲ ਹਿਰਦੈ ਸਿਮਰਿਆ ਸਤ ਬਲਿਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਆ ਸਭ ਪ੍ਰਭ ਜਪਨੇ ਇਹੋ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰਖਾ ਨਾਮ ਲਈ ਸੱਚ ਉਦੇ ਸੇਵਕ ਦੀ ਮੋਹ ਮਾਇਕ ਸੰਗਤ ਦੇ ਮਨ ਮੈਂ ਰੱਖਿਆ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪ੍ਰਮੋ ਦੁਖਤਾ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਧ ਪਿਆ ਦੁਖ ਨਾਟੇ ਪਾਈ ਜਨ ਮਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਪੋਏ ਬਸੈ ਸਗਲ ਵਿਆਦ ਮਨ ਤੇ ਗਿਆ ਨਸੈ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਇਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾ ਹੀ ਕੋਏ ਸਰਨ ਤ੍ਰੇਕੋ ਸੋਏ ਉਤ ਬੋਧ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾ

ਸੰ ਜਨਮ ਕਰੋ ਵਿਚਾਰ ਏਕ ਸਿਮਰ ਨਾਮ ਅਧਾਰੋ ਪਰ ਸਮਿਤ ਵਿਸਾਰੋ ਚਨ ਕਮਰਿਤ ਮੈਂ ਔਰ ਧਾਰੋ ਕਰਨ ਕਰਨ ਸੋ ਪ੍ਰਭ ਸਮਰਾਤ ਦਿੜ ਕਰ ਗਹੋ ਨਾਮ ਅਰਵਥ ਇਹੋ ਤਨ ਸੰਚੋ ਹੋ ਭਗਵੰਤ ਸੰਜਨਾ ਕੀ ਨਿਰਮਲ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਟੁਟਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਦਸ਼ਾਹ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾਧ ਸੋਭਾ ਭਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟਿਆ ਰੋਗ ਖੁਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧੋ ਹਰ ਕੇ ਨਾਂ ਦੈ ਦਸਤਾਵਤ ਆਵਠਾ ਏ ਤਾਂ ਕੋਈ ਬਿਘਨ ਲਾਗੇ ਕੋਈ ਜਾ ਕਰੇ ਦੇ ਬਸੇ ਹਰ ਸੋਏ ਕਲਤਾ ਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭੋਵਿੰ ਸੈ ਪੂਰਨ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਿਨਾਸੀ ਕੋ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਸਿਮਰ ਪ੍ਰਾਣ ਆਧਾਰ ਅਨਕ ਪਾਵਨਾ ਛੂਟਣ ਹਾਰੇ ਸਿਮਰ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕਟਾਂਬਰ ਬੰਤਾ ਅੰਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹੋ ਕਮ ਛਿਟਕਾਰ ਅਸ ਹਸਤੀ ਰੱਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿੰਦੀ ਏ ਤਿਸ ਬੂਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀਮਤ ਉਲੇਆਨੇ ਗੁਰਕੀਮਤ ਉਲੇਹ ਏਆਨੇ ਭਗਤ ਬਿਨਾਂ ਬਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਇ ਜਨਮ ਜਨਮ ਕੇ ਕਿਲ ਬਿਖਜਾਏ ਆਪ ਜਪੋ ਅਵਰ ਨਾਮ ਜਪਾਓ ਸੁਨਤ ਕੈਦ ਰਹਿਤ ਕਤ ਪਾਵੋ ਸਾਰ ਪੂਤ ਸਤਰ ਗੁਣਾਉ ਸਹਿ ਸੁਭਾਇ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਸ ਜਾਇ ਮੈਂ ਬਿਖਵੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ਗਿਰਾ ਸਰਨਾਮ ਸੰਭਾਲ ਸ਼ਾੜ ਸਿਆਣਪ ਸਗਰੀ ਮਨਾ ਸਾਸੰਗ ਪਾਵੈ ਸਚ ਧਨਹਾਰ ਪੂੰਜੀ ਸੰਚ ਕਰਿਓ ਵਿਵਹਾਰ ਹੀ ਹਾਂ ਸੁਖ ਦਰ ਕਹਿ ਜੈ ਘਰ ਸਰਬ ਨਿਰੰਤਰੇ ਕੋ ਦੇ ਕੋ ਨਾਨਕ ਜਾ ਕੇ ਮਸਕ ਲੇ ਕੇ ਕੋ ਜਾ ਪੇਕੋ ਸਲਾਹ ਏਕ ਸਿਮਰੇ ਕੋ ਮਨਾ ਏਕ ਸਿਕੇ ਗੁਣ ਗਾਉ ਅਨੰਤ ਮੰਤਨ ਜਾ ਪੇਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰਿਓ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭਏ ਏਕ ਰਾਤ ਪ੍ਰਾਸ਼ਿਤ ਗਏ ਮੰਤਾ ਨਿਰੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ

ਜਾਚਕ ਜਨ ਜਾਚਾ ਪ੍ਰਭਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨ ਕੀ ਮੰਗ ਧੂਰ ਪਾਰ ਬ੍ਰਹਮ ਦੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾਸ ਪ੍ਰਭ ਤੋਂ ਮੈਂ ਧਿਆਓ ਚਰਨ ਕਮ ਸੋ ਲਾਗ ਪ੍ਰੀਤ ਪਤੋਰ ਪ੍ਰਭ ਕੀ ਨਿਤ ਨੀਤ ਏਕ ਉਟ ਏਕ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਈ ਅਰਸ ਪਾਵੈ ਪਰ ਲੈ ਕੋਈ ਜਿਨ ਚੱਕ ਕੈਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ

ਸੇਵ ਕਿਮਨ ਸਾਹਿਬ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸਿਵ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨ ਮਨ ਦੁਖ ਭਰਮ ਗਇਆ। ਇਸ਼ ਮੁੰਨੀ ਸਰਦਾ ਸਾਹਿਬ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸ ਕਾ ਸਤਨ ਲੀਏ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਬਿਸਰੇ ਦੇ ਘਾਲ ਨਾ ਭਾਨੇ ਸੁੱਖ ਬਿਸਰੇ ਦੇ ਕੀਆ ਜਾਣਾ ਸੁੱਖ ਬਿਸਰਾ ਜਨ ਸਕਤੀ ਦੀ ਸੁੱਖ ਬਿਸਰਾ ਜੇ ਜੀਵਨ ਜੀ ਸੁੱਖ ਬਿਸਰਾ ਜੇ ਅਗਨ ਮੈਂ ਰੱਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੁੱਖ ਬਿਸਰਾ ਜੇ ਵਿਅਕਤੀ ਘੱਟ ਹੈ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੇ ਤੱਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਨਾਮ ਜਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਦਨ ਹੋ ਸ਼ਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਤ ਪਾਏ ਵਿਸਰਾਮ ਸਭ ਦੁਖ ਕਾਵਤ ਨਾਸ ਨਾਨਕ ਨਾਮ ਜਪੋ ਗੁਣ ਧਾਸ ਉਪਜੀ ਪ੍ਰੀਤ ਪ੍ਰੇਮ ਰਸ ਆਓ ਮੰਤਨ ਤ੍ਰੇ ਸਵਾਉ ਨਿਤ ਰੁਪੇਕ ਦਰਸ਼ਕ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਉ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਉਪਾਵੈ ਸੰਗ ਇੱਕ ਬਸ ਦੀਜੇ ਕਰ ਮੈਂ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕੇ ਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭਖਸ਼ਨ ਦੀਨ ਦਿਆਲ ਭਗਤ ਵਸ਼ਿਸ਼ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ

ਜੋ ਜੋ ਜਪੈ ਸੋ ਏ ਪਨੀਤ ਭਗਤ ਪਾਇ ਲਾਵੇ ਮਨਹੀਤ ਹਮ ਨਿਰਗੁਣਿਆ ਨੀਚ ਜਾਣ ਨਾਨਕ ਤੁਮੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਕਿ ਨਿੰਮ ਕਰਕੇ ਗੁਣ ਗਾਇਨ ਕਰਾਜ ਭੋਗ ਬਿੜਿਆ ਯਰ ਕਿ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਤਨਵੰਤ ਤਿਰਦੈ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੂ ਨਾਨਕ ਪ੍ਰਕਾਸ਼ ਲੋਕ ਸਾਰ ਗੁਣ

ਪ੍ਰਜਾਪਸਪਦੀ ਜਾਬਾ ਕਾਰੇ ਕਸ਼ਨਾ ਦਸਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤ ਹੋ ਤਬ ਬੈਰ ਰੋਹ ਕੀ ਸੰਗਮਾਤ ਜਬ ਇਸਕਾ ਬਰਨ ਚੇਨ ਨਹੀਂ ਜਾਪਤ ਹੋ ਤਬ ਬਰਕ ਸੁਖ ਹੋ ਕਿਸੇ ਵਿਆਪਤ ਜਬ ਆਪਣ ਆਪਾ ਪਾਰ ਬ੍ਰਹਮੋ ਤਾਂ ਮੋਹ ਕਹਾਂ ਕਿਸ਼ੋਤ ਭਰਮੋ ਆਪਣ ਖੇਲਾ ਵਰਤੀਜਾ ਨਾਨਕ ਨਿਹਾਰਨ ਦੂਜਾ ਜਾ ਬੋਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇਹ ਕਿਆ ਰਕਮ ਭਾਰ ਹੋ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਉ ਕਿਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕੌਣ ਕਤ ਡਰੈ ਆਪਣੇ ਚਲਦਾਪ ਕਰਨੇ ਹਾਰ ਨਾਨਕ ਠਾਕੁਰ ਹੁਕਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੇ ਜਨ ਮਨ ਕਉ ਕਾਮਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਉ ਕਿਛੁ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਛੁ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਤੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣਾ ਪਾਪੀ ਤ੍ਰਿਜਾ ਨਾਨਕਾ ਪਨੂ ਪਾਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਬ ਬਿਨ ਮੈਲ ਕਿਉਂ ਕਹਿ ਧੋਤਾ ਜੈ ਨਿਰੰਜਨ ਨਿਰਖਾ ਨਿਰਭਾਣ ਤੇ ਕੌਣ ਕਮਾਣ ਕੌਣ ਵਿਮਾਨ ਜਾ ਸਰੂਪ ਕੇਵਲ ਜਗਦੀਸ ਤੈ ਛਲ ਸ਼ਿਦਰ ਤੈ ਛਲ ਸ਼ਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤਾਂ ਕਿਸੇ ਭੂਕੌਣ ਤ੍ਰਿਪਤਾ ਆਵੈ ਕਣ ਕਾਮਣ ਕਰਨੇ ਹਾਰ ਨਾਨਕ ਕਰਤੇ ਕਹਿੰਦੇ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁੱਤ ਭਾਈ ਜਾਂ ਸਰਬ ਕਲਾ ਪੇ ਪ੍ਰਵੀਨ ਤਾਂ ਵੇਦਿਕ ਦੇਵ ਕਾਂ ਕੁਚੀਨ ਜਾਬ ਆਪਣਾ ਆਪ ਆਪ ਉਤਾਰਿਆ ਤੋ ਸਕਣ ਆਪ ਸਕਣ ਕਾਂ ਵਿਚਾਰਿਆ ਜੇ ਆਪਣਾ ਊਚ ਆਪਣਾ ਆਪ ਨੇ ਰੱਖਤਾ ਕੌਣ ਠਾਕਰ ਕੌਣ ਕਹੀਏ ਚਿਹਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਛੇਦ ਭਿਸ ਮਾਇਆ ਹੋਣ ਕਿਸੇ ਵਿਆਪਤ ਮਾਇਆ ਆਪ ਸਕੂ ਆਪੇ ਆਦੇਸ ਤੇ ਗੁਣ ਕਰਾਂ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਦੇ ਕੌਣ ਚਿੰਤ ਕਿਸ ਲੱਗਿਆ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੇ ਕੌਣ ਕਦੇ ਕੌਣ ਸੁਣੇ ਹਾਰਾ ਬੋ ਬੇਅੰਤ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪਣਾ ਚੁੱਪ ਪਰਪੰਚ ਕਾਰ ਤੇ ਗੁਣ ਮੈਂ ਕਿਨੂੰ ਵਿਸਥਾਰ

ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀ ਵਖਿਆ ਹਨ ਆਪਣੇ ਖੇਲਾਪ ਕਰ ਦੇਖਿਆ ਖੇਲ ਸੰਕੁਚ ਹੈ ਤਾਂ ਨਾਨਕ ਇੱਕ ਹੈ ਜੈ ਆਪ ਗਤ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਹੁਣ ਕੀ ਸੁਭਾ ਨੂੰ ਬਣੀ ਆਪੇ ਕਹੋ ਤੱਕ ਕਰੇ ਅਨਚੋਜ ਆਪੇ ਰਸ ਭੋਗ ਨਿਰਯੋਗ ਜਿਸ ਭਾਵਤ ਸੇ ਆਪਣੇ ਨਾ ਇਲਾਜ ਜਿਸ ਭਾਵਤ ਸਕੇਲ ਖਿਲਾਫ਼ ਹੈ।

ਆਪੇ ਇਹ ਆਪ ਵਿਸਤਾਰ ਹੋ ਜਤ ਸਪਾਤ ਅਸਟੋ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਮਿੰਨਾ ਹੀ ਕਿਛ ਹੋਏ ਆਪਣੇ ਸੂਸਰ ਵਿਅਕਤ ਪ੍ਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋ ਜਿਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨ ਸਿਖ ਸਿਸ਼ ਕਾ ਜੇਤਾ ਜੀ ਜੰਤਰ ਸਭਤਾ ਕੇ ਹੱਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਦਸ ਕੋਈ ਨਾ ਮਾਰੇ ਸੂ ਮੂਹ ਜਿਸ ਮਨੋ ਵਿਸਾਰ ਹੈ ਤਿਸਤਾ ਜਬਰ ਕਾਂ ਕੋ ਜਾਇਓ ਸਭ ਸ੍ਰੀ ਨਰਾਇ ਜੀ ਕੀ ਜੁਗਤ ਜਾ ਕੇ ਸਭ ਹੱਥ ਅੰਦਰ ਬਾਹਰ ਜਾਣੂ ਸਾਧ ਗੁਣ ਨਿਦਾਨ ਬੇਅੰਤ ਪਾਰ ਨਾਨੂ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਮੀ ਰਿਹਾ ਵਿਆਪ ਪ੍ਰਤਪਾਲ ਅਜੀਨ ਭਾਂਤ ਜੋ ਜੋ ਰਚੈ ਸੁਤ ਸਿਤਿਹਾਤ ਸਪਾਤ ਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ

ਜਾਂ ਲਾਗਾਰ ਇੱਕ ਨਾ ਤੁਸੀਂ ਕਿਹਾ ਸੁਣਿਆ ਬਿਰਥੀ ਜਾ ਸੇਵਕ ਉਹ ਸੇਵਾ ਬਣਿਆ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਾ ਵਿਚਾਰ ਜਾ ਕੇ ਮੈਨੂੰ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜਾ ਕਰਕੇ ਪੈ ਰਹੇ ਲਿਓ ਸੁਖੀਏ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਉਹਨਾਂ ਦੇ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰੋ ਅੰਤ ਬਚਨ ਅਰਕੇ ਗੁਣ ਗਾਓ ਪ੍ਰਾਂਤ ਕਹਿ ਸੁਆਉ ਆਠ ਪੈਰ ਪ੍ਰਭੇ ਕੋ ਨੇਰਾ ਮਿਟੇ ਗਿਆਨ ਬਸਿਆ ਹਨੇਰਾ ਸੁਣੋ ਉਪਦੇਸ਼ ਦੇ ਬਸਾਵ ਮਨੁਸ਼ਿਆ ਨਾਨਕ ਫਲਪਾਵ ਵਲ ਪਦ ਲਿਓ ਸਵਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਿਆ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਦੇ ਭੁਲੇ ਵਿਲਾਏ ਦੂਖ ਦਰਦ ਮਨ ਤੇ ਪਹੁੰਚ ਆਏ ਸੱਚ ਵਪਾਰ ਕਰੋ ਵਪਾਰੀ ਦਰਗਾ ਨੇ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨਾ ਵਹਿ ਜਾਏ ਤਿਸੇ ਦੂਰ ਕਾਂ ਕੁਝ ਆਏ ਉਬਰੇ ਰੱਖਣਾ ਹਰ ਤੇ ਆਏ ਨਿਰਪੋਜਾ ਪੈ ਸਕਲ ਪਉ ਮਿਟਿਆ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪਰ ਰੱਖ ਦਿਸ ਨਾ ਦੂਖ ਨਾਮ ਜਪ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ

ਸਰਸਵਤੀ ਸੰਤ ਸੰਗਤ ਪ੍ਰਭਾ ਨਾਮ ਪ੍ਰਭੂ ਕਲਾ ਗਿਆ ਮਿੱਠਾ ਸਕਲ ਸਮਗਰੀ ਦਿਸ਼ਟਾਹੇ ਨੌ ਨਿਦਮ੍ਰਿਤ ਪ੍ਰਭ ਕਾ ਨਾਮ ਦੇਈ ਮਿਸਕਾ ਬਿਸਰਾਮ ਸੁਨ ਸਮਾਧਨ ਤਿੰਨ ਆਦਿ ਕਹਿਣ ਜਾਈ ਚਰਚ ਬਿਸਮਾਦ ਤਿੰਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤੇ ਸੰਸੋਜੀ ਪਾਏ ਸੁਅੰਤਰ ਸੋ ਬਾਰ ਅਨੰਤ ਘਟ ਘਟ ਵਿਆਪਰਿਆ ਭਗਵੰਤ ਤਨਮਾਏ ਅਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਹੁਣ ਪਾਣੀ ਵੈਸਨ ਤਰਮਾਏ ਚਾਰ ਗੁਣ ਦੈ ਸਹਿ ਸਮਾਏ ਤਿਸ ਤੇ ਭਿੰਨਾ ਹੀ ਕੁਠਾਓ ਗੁਰਪਸਾਨਾ ਸੁਖ ਪਾਓ ਵੇਦ ਪ੍ਰਣ ਸਿਮਰਤ ਮੈਂ ਦੇਖ ਸੱਸੀ ਸੂਰ ਨਿਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਦ ਹੂੰ ਕਬ ਹੂੰ ਡੋਲੈ ਸਰਬ ਕਲਾ ਕਰ ਖੇਲਿਆ ਖੇਲ ਮੋਲ ਨਾ ਪਾਇਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਹਾ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਭੇਕਣ ਸਭ ਬ੍ਰਹਮ ਸੰਜਨਾ ਘਿਰਦੇ ਸਭ ਧਰਮੋ ਸੰਜਨਾ ਸੁਣੋ ਸੁਭ ਬਚਨੋ ਸਰਵਿਆਪੀ ਰਾਮ ਸੰਗਰਚਨਾ ਜਿਨ ਜਾਤਾ ਤਸਕੀਰ ਰਹਿ ਤੋ ਸਤ ਬਚਨ ਸਭ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਿਆ ਕਰਨ ਕਰਾਉਣਾ ਆਪ ਪ੍ਰਭ ਜਾਣਿਆ ਅੰਤਰ ਵਸਿਆ ਬਾਰ ਵੀ ਉਹੀ ਨਾਨਕ ਦਰਸ਼ਨਗੇ ਸਮੋਹੀ ਆਪ ਸਤ ਜੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵ ਦਾ ਕਰੇ ਵਿਸਥਾਰ ਤਿਸ ਭਾਵ ਦਾ ਇੱਕ ਓਂਕਾਰ ਅਨੁਕੂਲ ਕਿਨੇ ਜਾਏ ਜਿਸ ਭਾਵ ਤਿਸ ਲੈ ਮਿਲਾਏ ਕਮ ਨਿਟ ਕਮ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਹਿਬ ਜੀ ਨਾ ਆਏ ਨਾਨਕ ਤਿਸ ਨਾ ਬੁਝਾਏ ਸਰਬ ਭੂਤ ਅਵਰਤਾਰਾ ਸਰਬ ਨੈਣਾ ਭਿਕਣਾਰਾ ਸਭ ਸਮਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਣਾਵਣ ਜਾਣੇ ਖੇਲ ਬਣਾਇਆ ਗਿਆ ਕਰੀ ਕਿੰਨੀ ਮਾਇਆ ਸਭ ਕਹਿ ਮਾਧ ਲਿਪ ਤੁਰ ਜੋ ਕੁਛ ਕਹਿਣਾ ਸਵਾਪੇ ਕਹਿਆ ਗਿਆ ਵੈ ਅੱਗੇ ਜਾਏ ਨਾਨਕ ਜਾ ਭਾਵਤ ਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਸ਼ਕਰਾ ਭਲਾ ਕਰ ਤੂੰ ਤਦ ਨਹੀਂ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਜਾਤ ਉਸ ਪੋਤ ਆਪਣ ਸੰਗਰਾਜ ਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰੇ ਦੱਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣ ਹੈ ਤਿਸ ਰਸ ਹੋਇਆ ਮਿਲਾ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭਿਅਕ ਆਇਆ ਜਨ ਆਵਣ ਕਾਏ ਸੁਭਾਵ ਜਨ ਕੇ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰਿਆ ਸੰਸਾਰ ਨਾਨਕ ਜਨ ਕੋ ਸਦਾ ਨਮਸਕਾਰ ਸਲੋਕ

ਪੂਰੇ ਗੁਰ ਕਾ ਸੁਣੋ ਉਪਦੇਸ਼ ਪਰ ਬ੍ਰਹਮ ਨਿਤ ਕਰ ਭੇਖ ਸਾ ਸਾ ਸਿਮਰੋ ਗੋਬਿੰਦ ਮਨ ਤੁਰ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਕੁਦਰੰਗ ਸੰਜਨਾ ਕੀ ਧੂਰ ਮਨ ਮੰਗੋ ਆਪ ਛੋੜ ਬੇਨਤੀ ਕਰੋ ਸਾ ਸਾਗਰ ਤਰੋ ਵਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰਿਆ ਨਮਸਕਾਰ ਖੇਮ ਕੁਸ਼ਲ ਸਹਿਜ ਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉਤਮ ਸਲੋਕ ਸਾਹਿਬ ਕੇ ਬਚਨ ਅਮਲੀ ਕਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰੋ ਆਪਣੇ ਲੋਕ ਨਿਸਤਾਰ ਸਬਲ ਜੀਵ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜਾ ਦੇ ਸ਼ਬਦ ਨਾਦ ਵਾਜਾ ਸੁਨੰਦ ਕਰੇ ਪ੍ਰਭ ਗਾਜਾ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਰਤਨ ਕੇ ਸਾਥੇ ਸਮਝੋ ਸੁਸਰਨੀ ਆਇ ਕਰ ਕਿਰਪਾ ਪ੍ਰਭ ਆਪ ਮਿਲਾਇ ਮਿਟ ਕੇ ਬਹਿਰ ਪਏ ਸਭਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਸੇਵਾਲ ਜੰਜਾਲ ਬਟਕਾਰ ਤੇਰਾ ਤੇ ਰਾਮ ਨਾਮ ਸੁਰਨ ਰਸਨਾ ਕਹਿ ਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਦੇ ਵਿਖੇ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਤਿੰਨ ਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ

ਚਲੇ ਜਾਣ ਸੋ ਇਹਨਾਂ ਨੂੰ ਜਿਸੇ ਪ੍ਰਾਪਤ ਹੋਏ। ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਧਿਆਨ ਅਨਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਭ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਸ਼ਟੀ ਏਕ ਦਿਸ ਚੇਤਾ ਇਹ ਫਲ ਤਿਸ ਜਨ ਕੇ

ਮਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਧਾਰੇ ਜਿਹਵਾ ਏਕ ਕਮਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇ

ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ

Jesús.

Weißt du,

हर खा जब बिसरे गोविंद राय, हर खा नानक जब बिस

वाहेगुरु वाहेगुरु वाहेगुरु।

Bye.

Why?

Like,

मत मिलो मेरी माई रूपहीन।

सर्व न जो बनवाती मोहे अनाथ की करो समाई।

नित नित विद्या सुमार प्रीतम अपना

रंग रंगेंद्र गुरमुख हर गुणगा

Bye.

Vaiguru, Vaiguru, Vaiguru, Vaiguru, Vaiguru, Vaiguru, Vaiguru.

दिन सुसुहेलिया नानक

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।